अपने सेव की आपे राखा आपे नाम जपावै जहने काज किरत सेवक की तहां तहां उठतावै सेवक को निकटी हुए दिखावै जो जो कहे ठाकर पै सेवक तत्काल हो आवै तिस सेवक के हौं बलिहारी जो अपने प्रभु पावै तिसकी सोए सुनी मन हरिया तिस नानक परसन आवै सतगुरु गुरु अर्जन देव सच्चे पातशाह सेवक का जिक्र करते हैं जो सच्चे दिलों अपने गुरु का सेवक बन जाता है उस सेवक नू सतगुरु जी कितना मान बख्श रहे हैं उस सेवक नू कितने मरातबे दे रहे हैं या यों कहो कि उस सेवक ते सतगुरु जी कितनिया मेहरां ते बख्शां कर रहे हैं दुनिया का कम चाहे किन्ना भी औखा कम होवे बंदा कर सकता है जां बंदिया ने कर लिया है पर सब तो औखा नाम जपना है सतगुरु जी ने आप ही बाणी विच लिखिया कि आखण औखा साचा नाम औखे तो औखा कम बंदा कर सकता है पर सब तो औखा नाम जपना है नाम जपना बड़ा औखा है कह लेने कि बड़ा सखाला है पर है बड़ा औखा पहला तो जपदे ही नहीं जे सतगुरु जी ने कृपा कर दिती तो फिर जपदे हैं तो मन नहीं लगता औखा जो हो पंडिता ने आके बेनती की गरीब कलयुग का समा है लोग कथा नहीं सुनते जो कथा नहीं सुनते तो साडा गुजारा पूजा नाल भी बड़ी अखियाई है गुजारा मुश्किल हो गया रोटी भी चल नहीं सकती क्योंकि कथा सुन कोई आंदा नहीं ते माया संगत ने लेनी पूजा श्रोत्या ने लेनी है सुन वालिया ने जग्यासुआ ने तो गुरु साहब कहने लगे पंडित तुसी साडे कोले रहा करो ते साडा वचन मनिया करो सुन खाना पीना फ्री तुहानू सोहणे वस्त्र देवांगे ते लोड़ अनुसार माया भी बख्शां गरीब नवाज तुहाडे पास तां आ जाइए पर ड्यूटी की है महाराज कहंगे सुहानू ड्यूटी भी सिखाली दसांगे ए नहीं क्योंकि तुसी पंडित लोक हो विद्यावान कथाकार भी तुहानू हाली बाहन ला दिए जां टोकरी चकन ला दिए तुहाडे कोल ओह कम होने नहीं तुहानू असीं ओही कम दसांगे जिहड़ा तुसीं कम करन योग हो जां कर सकदे हो बेशक गुरु घर च गुरु एक सेवा नेक अनक भांत कर सेवा करिए अनेक प्रकार दी सेवा है इमारतां बन रहियां हन पढ़ाईयां हो रहियां हन
ਫੌਜ ਵੀ ਤਿਆਰ ਹੋ ਰਹੀ ਹੈ। ਹੁਣ ਫੌਜ ਦੀ ਜਿਹੜੀ ਟ੍ਰੇਨਿੰਗ ਹੈ, ਸਿਖਲਾਈ ਹੈ, ਬੜੀ ਔਖੀ ਹੁੰਦੀ ਹੈ। ਤੁਹਾਨੂੰ ਔਖਾ ਕੰਮ ਨਹੀਂ ਦੱਸਦੇ। ਗਰੀਬ ਨੂੰ ਅੱਜ ਹੁਕਮ ਕਰੋ, ਕਹਿਣ ਲੱਗੇ ਮਾਲਾ ਪਕੜ ਲਓ। ਉਹਦਾ ਕੀ ਕੰਮ? ਬਾਬਾ ਜੀ ਨੇ ਕਹਿਣਾ ਵੀ ਗੱਲਾਂ ਨਾ ਕਰੋ, ਕਿਉਂਕਿ ਗੱਲਾਂ ਗਲ ਜਾਣ ਵਾਲੀ ਚੀਜ਼ ਹੈ ਤੇ ਗੱਲਾਂ ਨਾਲ ਕੁਝ ਨਹੀਂ ਬਣਦਾ। ਗਿਆਨ ਨਾਲ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ। ਵੀ ਗੱਲਾਂ ਨਾਲ ਨਾ ਗਿਆਨ ਮਿਲੇ ਨਾ ਕੁਝ ਹੋਰ ਮਿਲੇ। ਬਹੁਤੀਆਂ ਗੱਲਾਂ ਨਾਲ ਕੁਝ ਨਹੀਂ ਬਣਦਾ। ਤਾਂ ਸਤਿਗੁਰੂ ਜੀ ਨੇ ਹੁਣ ਪਹਿਰੇਦਾਰ ਨੂੰ ਹੁਕਮ ਕਰਿਆ ਵੀ ਅਲੱਗ ਅਲੱਗ ਬਹਾਓ, ਗੱਲ ਨਾ ਕਰੋ। ਨਾਮ ਜਪਦੇ ਹਨ, ਫਿਰ ਗੱਲਾਂ ਦਾ ਕੰਮ ਕੀ? ਗੱਲਾਂ ਤਾਂ ਆਪਾਂ ਕਰਦੇ ਹੀ ਰਹਿੰਦੇ। ਜੇ ਨਾਮ ਜਪਣ ਦੇ ਮੌਕੇ ਹੀ ਗੱਲਾਂ ਕੀਤੀਆਂ, ਫਿਰ ਸਾਡੇ ਪੱਲੇ ਕੀ ਪਵੇਗਾ? ਇੱਕ ਦੋ ਦਿਨ ਚਾਰ ਦਿਨ ਲੰਘੇ, ਹੁਣ ਇੱਕ ਆਸਣ ਤੇ ਬੈਠ ਕੇ ਇੱਕ ਮਨ ਧਿਆਨ ਦੇ ਨਾਲ ਨਾਮ ਜਪਣਾ ਪੈ ਗਿਆ। ਜਿਹੜੇ ਫਿਰਨ ਤੁਰਨ ਵਾਲੇ ਸੀ, ਕਦੇ ਉਸ ਦੇ ਘਰੋਂ ਨਿਉਂਦਾ ਖਾ ਲਿਆ, ਕਦੇ ਉਸ ਦੇ ਖਾ ਲਿਆ। ਕਿਸੇ ਨੂੰ ਕੁਝ ਕਹਿਤਾ ਵੀ ਤੇਰੇ ਹੱਥ ਤੇ ਆਹ ਲਿਖਿਆ, ਤੇਰੇ ਤੇ ਸਾੜ ਸਤੀ ਆਉਣੀ ਹੈ, ਕਿਸੇ ਤੋਂ ਕਿਸੇ ਦੀ ਸਾੜ ਸਤੀ ਲਾ ਦੇਣੀ ਤੇ ਕਿਸੇ ਤੇ ਚਾੜ ਦੇਣੀ, ਕਿਵੇਂ ਬਹਿ ਸਕਦੇ ਹਨ? ਦੋ ਚਾਰ ਦਿਨ ਵਿਚਾਰਿਆਂ ਨੇ ਔਖੇ ਸੌਖੇ ਕੱਟ ਕੇ ਨਾ, ਅਖੀਰ ਤੇ ਕਹਿਣ ਲੱਗੇ ਜੀ ਆ ਆਪਣੀ ਮਾਲਾ ਲਓ। ਇਹ ਗਿੱਲਾ ਪੀਣ ਸਾਥੋਂ ਨਹੀਂ ਪੀਹਿਆ ਜਾਂਦਾ, ਕਿਉਂਕਿ ਇਹ ਲੂਣੀ ਸਿਲਾ ਹੈ। ਸਾਨੂੰ ਮੰਗ ਕੇ ਖਾਣਾ ਠੀਕ ਹੈ, ਦਰ ਦਰ ਠੋਕਰਾਂ ਖਾਣੀਆਂ ਠੀਕ ਹਨ, ਪਰ ਅਸੀਂ ਤੁਹਾਡਾ ਇਹ ਨਾਮ ਨਹੀਂ ਜਪ ਸਕਦੇ, ਬੜਾ ਔਖਾ ਹੈ। ਚੁੱਪ ਕਰਨਾ, ਗੱਲਾਂ ਨਹੀਂ ਕਰਨ ਦੇਣੀਆਂ। ਮਹਾਰਾਜ ਆਪਣੀ ਮਾਲਾ ਪਕੜੋ, ਮੱਥਾ ਟੇਕਿਆ ਤੇ ਘਰ ਆ ਗਏ। ਮੇਰਾ ਕਹਿਣ ਦਾ ਭਾਵ ਕਿ ਨਾਮ ਜਪਣਾ ਬੜਾ ਔਖਾ ਹੈ। ਜਪਦੇ ਨਹੀਂ, ਜੇ ਜਪਦੇ ਆ ਤਾਂ ਮਨ ਹੋਰ ਪਾਸੇ ਹੁੰਦਾ ਹੈ। ਜੀਭ ਕੁਝ ਕਹਿੰਦੀ ਹੈ ਤੇ ਮਨ ਕੁਝ ਕਰਦਾ ਹੈ। ਮੂੰਹ ਨਾਲ ਹੀ ਬਾਣੀ ਪੜ੍ਹਦੇ ਆ, ਜੀਭ ਨਾਲ ਹੀ, ਪਰ ਮਨ ਨਾਲ ਇੱਥੇ ਹਾਜ਼ਰੀਆਂ ਲੱਗਦੀਆਂ ਮਨ ਦੀਆਂ। ਜਿੰਨੀ ਧਿਆਇਆ ਇੱਕ ਮਨ, ਜਿਨ੍ਹਾਂ ਨੇ ਵੀ ਇੱਕ ਮਨ ਹੋ ਕੇ ਉਸ ਵਾਹਿਗੁਰੂ ਦਾ ਧਿਆਨ ਕੀਤਾ ਹੈ, ਧਿਆਇਆ ਹੈ, ਉਹ ਦਰਗਾਹੇ ਮਨਜ਼ੂਰ ਹੁੰਦੇ ਹਨ। ਤਾਂ ਮਨ ਕਰਕੇ ਨਾਮ ਜਪੀਏ, ਬਾਣੀ ਪੜ੍ਹੀਏ, ਹਾਜ਼ਰੀਆਂ ਲੱਗਦੀਆਂ ਹਨ। ਤਾਂ ਬੜਾ ਔਖਾ ਹੈ ਨਾਮ ਜਪਣਾ, ਪਰ ਸਤਿਗੁਰੂ ਜੀ ਕਿਤਨਾ ਸੁਖਾਲਾ ਰਸਤਾ ਦੱਸ ਰਹੇ ਹਨ। ਉਹ ਕਿਹੜਾ? ਵੀ ਜੇ ਤੂੰ ਮੇਰਾ ਸੇਵਕ ਬਣ ਜਾਵੇਂਗਾ ਨਾ, ਤੇਰੀ ਮੈਂ ਹਰ ਭਾਵ ਰੱਖਿਆ ਕਰਾਂ। ਨਾਰਦ ਨੇ ਸੋਚਿਆ ਕਿ ਚਲੋ ਭਗਵਾਨ ਦੇ ਦਰਸ਼ਨ ਕਰੀਏ, ਪਵਿੱਤਰ ਸਥਾਨ ਮੰਦਰਾਂ ਵਿੱਚ ਤੀਰਥਾਂ ਤੇ ਜਿੱਥੇ ਲੋਕ ਸਮਝਦੇ ਹਨ ਕਿ ਭਗਵਾਨ ਦਾ ਵਾਸਾ ਹੈ, ਪਰ ਦਰਸ਼ਨ ਨਾ ਹੋਏ। ਸਵੇਰ ਤੋਂ ਤੁਰਿਆ, ਸ਼ਾਮਾਂ ਪੈ ਗਈਆਂ। ਨਾਰਦ ਨੇ ਸੋਚਿਆ ਕਿ ਦਰਸ਼ਨ ਤਾਂ ਭਗਵਾਨ ਦੇ ਨਹੀਂ ਹੋਏ, ਪਰ ਆਪਣਾ ਨਿਤਨੇਮ ਕਰੀਏ। ਵੀ ਨਿਤਨੇਮ ਕਿਹੜਾ ਹੈ? ਬੀਨਾ ਨਾਲ ਨਾਰਦ ਜੀ ਕੀਰਤਨ ਕਰਦੇ ਹਨ, ਬੀਨਾ ਹਨ। ਵੀ ਚਲੋ ਭਗਵਾਨ ਦੇ ਦਰਸ਼ਨ ਅੱਜ ਨਹੀਂ ਤਾਂ ਕੱਲ ਨੂੰ ਸਹੀ, ਪਰ ਆਪਣਾ ਜਿਹੜਾ ਸਮਾਂ ਹੈ ਨਾ ਨਿਤਨੇਮ ਦਾ, ਇਹਨੂੰ ਕਿਉਂ ਘਿਉਣਾ ਹੈ? ਨਿਤ
ਨਿਤ ਨੇਮ ਦਾ ਮਤਲਬ ਹੀ ਇਹੀ ਹੈ ਕਿ ਨਿਤ ਕਰਨਾ ਤੇ ਨੇਮ ਨਾ ਕਰਨਾ। ਜਿਵੇਂ ਆਪਾਂ ਕੋਈ ਗੁਰੂ ਸਾਹਿਬ ਅੱਗੇ ਨੇਮ ਕਰ ਦਈਏ ਤੇ ਜੇ ਕੋਈ ਬੰਦਾ ਮੁੱਕਰ ਜਾਵੇ, ਆਪਾਂ ਕਹਿੰਦੇ ਭਾਈ ਤੂੰ ਗੁਰਦੁਆਰੇ ਨੇਮ ਕੀਤਾ ਤੇ ਹੁਣ ਕਿਉਂ ਮੁੱਕਰਦਾ। ਨਿਤ ਨੇਮ ਦਾ ਭਾਵ ਹੀ ਹੈ ਕਿ ਨੇਮ ਨਾ ਕਰਨਾ ਤੇ ਨਿਤ ਕਰਨਾ। ਚਾਰ ਦਿਨ ਕਰ ਲੈਣਾ ਤੇ ਦਸ ਦਿਨ ਗੁਟਕਾ ਵੇਖਣਾ ਹੀ ਨਹੀਂ, ਪਤਾ ਹੀ ਨਹੀਂ ਕਿ ਮਾਲਾ ਕਿੱਧਰ ਗਈ। ਉਹ ਨਿਤ ਨੇਮ ਨਹੀਂ ਹੁੰਦਾ। ਬਾਬਾ ਜੀ ਦੇ ਬਚਨ ਹਨ, ਭਾਈ ਚਾਹੇ ਥੋੜਾ ਕਰੋ। ਆ ਦੁਨਿਆਵੀ ਨੌਕਰੀਆਂ ਕਰਦੇ ਆ ਤੇ ਜੇ ਤਨਖਾਹ ਵਧੇ ਤਾਂ ਕਿਵੇਂ ਭੱਜ ਭੱਜ ਕੇ ਜਾਂਦੇ ਆ ਵੀ ਤਨਖਾਹ ਵਧ ਗਈ। ਖੁਸ਼ੀ ਵਿਚ ਪੈਰ ਨਹੀਂ ਲੱਗਦੇ ਧਰਤੀ ਤੇ, ਤੇ ਜੇ ਤਨਖਾਹ ਜਿੰਨੀ ਮਿਲਦੀ ਤੇ ਚਾਰ ਪੰਜ ਪਾਉਂਡ ਘੱਟ ਜਾਣ ਖੁਸ਼ੀ ਉੱਡ ਜਾਂਦੀ ਹੈ। ਇਹ ਕੀ ਹੋ ਗਿਆ, ਤਨਖਾਹ ਵਧਣੀ ਸੀ ਇਹ ਤਾਂ ਘਟਣ ਲੱਗ ਗਈ। ਉਹ ਖੁਸ਼ੀ ਉਹ ਖੇੜਾ ਰਹਿੰਦਾ ਹੈ, ਘਰੋਂ ਜਾਣ ਨੂੰ ਜੀ ਨਹੀਂ ਕਰਦਾ। ਜਾਣੇ ਆ ਮਜਬੂਰ, ਮਜਬੂਰੀ ਕਰਕੇ ਜੇ ਨਾ ਹੋਵੇ ਤਾਂ ਸ਼ਾਇਦ ਕੰਬਲ ਮੂੰਹ ਹੀ ਨਾ ਕਰੀ। ਤਾਂ ਬਾਬਾ ਜੀ ਦਾ ਕਹਿਣ ਦਾ ਭਾਵ ਇਹ ਹੈ ਭਾਈ ਕਿ ਨਿਤ ਨੇਮ ਸ਼ੁਰੂ ਕਰਕੇ ਘਟਾਓ ਨਾ ਵਧਾਓ। ਜੇ ਵਧਾ ਨਹੀਂ ਸਕਦੇ ਤਾਂ ਉਤਨਾ ਜ਼ਰੂਰ ਕਰੋ। ਸ਼ੁਰੂ ਕਰ ਲਿਆ ਵੀ 15 ਮਿੰਟ ਜਾਂ ਅੱਧਾ ਘੰਟਾ ਤੇ ਮਗਰੋਂ 5 ਮਿੰਟ ਹੀ ਲੱਗਦੇ ਹਨ, ਨਹੀਂ ਜੇ ਨਹੀਂ ਵਧਾ ਸਕਦੇ ਤਾਂ ਘਟਾਉਣ ਦਾ ਤਾਂ ਕਦੇ ਫੁਰਨਾ ਨਾ ਕਰੋ। ਉਨਾ ਰੱਖੋ ਤੇ ਕਰੋ ਨੇਮ ਨਾ ਤੇ ਨਿਤ ਕਰੋ। ਇਸ ਵਾਸਤੇ ਇਹ ਨਿਤ ਨੇਮ ਦਾ ਅਰਥ ਇਹੀ ਹੈ ਕਿ ਨੇਮ ਕਿੱਡਾ ਵੱਡਾ ਹੁੰਦਾ ਹੈ। ਜਿਹੜਾ ਨੇਮ ਕਰਕੇ ਮੁੱਕਰ ਜਾਵੇ ਉਹਨੂੰ ਕੀ ਪਾਪ ਲੱਗਦਾ ਹੈ। ਝੂਠਾ ਬਚਨ ਗੁਣਾਂ ਦੇ ਨਾਲ ਨਰਕਾਂ ਦੇ ਵਿੱਚ ਮੰਦਾ। ਵੀ ਝੂਠਾ ਜੇ ਬਚਨ ਕਰ ਲਈਏ ਨਾ, ਬਚਨ ਕਰਕੇ ਝੂਠ ਬੋਲੀਏ, ਮੁੱਕਰ ਜਾਈਏ, ਬਦਲ ਜਾਈਏ ਤੇ ਨਰਕਾਂ ਵਿੱਚ ਮੰਦਾ ਹਾਲ ਹੁੰਦਾ ਹੈ। ਇਸ ਵਾਸਤੇ ਨਿਤ ਨੇਮ ਕਰੀਏ। ਨਾਰਦ ਨੇ ਸੋਚਿਆ ਕਿ ਚਲੋ ਭਗਵਾਨ ਦੇ ਦਰਸ਼ਨ ਤਾਂ ਨਹੀਂ ਹੋਏ ਪਰ ਆਪਣਾ ਨਿਤ ਨੇਮ ਤਾਂ ਕਰੀਏ। ਮਨ ਜੋੜ ਕੇ ਕੀਰਤਨ ਕੀਤਾ ਕਿਉਂਕਿ ਸਾਹਿਬ ਦਾ ਹੁਕਮ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਤੇ ਗੁਰਮੁਖ ਜਪੀਏ ਲਾਏ ਧਿਆਨ। ਵੀ ਇਹ ਕਲਯੁਗ ਦਾ ਪ੍ਰਧਾਨ ਮੁਖੀ ਕੌਣ ਹੈ? ਨਾਮ ਜਪੀਏ ਚਾਹੇ ਕੁਝ ਵੀ ਕਰੇ ਪਰ ਮੁਖੀ ਹੈਗਾ ਕੀਰਤਨ। ਹੋਰ ਵੀ ਲਿਖਿਆ ਸਾਹਿਬ ਨੇ ਕਿ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ।

ਕੀਰਤਨ ਨਿਰਮੋਲ ਹੀਰਾ। ਹੀਰੇ ਦਾ ਕੋਈ ਮੁੱਲ ਹੁੰਦਾ ਹੈ? ਕਿਤੇ ਹੀਰਾ ਮਿਲ ਜਾਵੇ ਤਾਂ ਕਈ ਜਨਮਾਂ ਦੀ ਗਰੀਬੀ ਦੂਰ ਹੋ ਜਾਂਦੀ। ਇਸ ਤਰ੍ਹਾਂ ਸਾਨੂੰ ਸਤਿਗੁਰੂ ਜੀ ਨੇ ਆ ਕੀਰਤਨ ਹੀਰਾ ਬਖਸ਼ਿਆ ਹੈ, ਜਿਸ ਕੀਰਤਨ ਦੀ ਕਦਰ ਨਹੀਂ ਕਰਦੇ, ਜਿਸ ਕੀਰਤਨ ਦੇ ਨਾਲ ਪਿਆਰ ਨਹੀਂ ਕਰਦੇ, ਆ ਕੇ ਮਨ ਜੋੜ ਕੇ ਕੀਰਤਨ ਸੁਣਦੇ ਨਹੀਂ ਵੀ ਚਲੋ ਕੀਰਤਨ ਵਾਲੇ ਕਰਨ ਲੱਗਣਗੇ ਤੇ ਭੋਗ ਦੇ ਟਾਈਮ ਜਾਵਾਂ, ਦੁਨਿਆਵੀ ਕੰਮ ਸ਼ੌਪ ਹੋਵੇ ਤਾਂ 10 ਮਿੰਟ ਪਹਿਲਾਂ ਹੀ ਖੋਲ ਲੈਣੇ ਤੇ ਗਾਹਕ ਨਾ ਮੁੜ ਜਾਵੇ। ਸਾਨੂੰ ਕਦਰ ਨਹੀਂ ਨਾ ਹੀਰੇ ਨਾਲ, ਆ ਦੁਨਿਆਵੀ ਕੌਡੀਆਂ ਨਾਲ ਪਿਆਰ ਹੈ। ਐਡੀ ਅਮੋਲਕ ਦਾਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਬਖਸ਼ੀ ਹੈ। ਤਾਂ ਨਾਰਦ ਨੇ ਸੋਚਿਆ ਕਿ ਇਹ ਕੀਰਤਨ ਤਾਂ ਕਰਨ, ਜਿੰਨਾ ਸਮਾਂ ਹਰ ਰੋਜ਼ ਕੀਰਤਨ ਦਾ ਕਰਦੇ ਸਨ, ਕੀਰਤਨ ਤੋਂ ਉਪਰੰਤ ਅਰਦਾਸ ਕੀਤੀ, ਬੇਨਤੀ ਕੀਤੀ, ਹੇ ਵਾਹਿਗੁਰੂ, ਹੇ ਅਕਾਲ ਪੁਰਖ ਭਗਵਾਨ ਨਿਰੰਕਾਰ, ਮੇਰੀ ਹਾਜ਼ਰੀ ਮਨਜ਼ੂਰ ਕਰੇ। ਮੱਥਾ ਟੇਕਿਆ, ਸਿਰ ਝੁਕਾਇਆ ਤਾਂ ਕੀ ਵੇਖਿਆ, ਸਾਹਮਣੇ ਭਗਵਾਨ ਜੀ ਬੈਠੇ ਨੂੰ ਚੌਂਕੜਾ ਮਾਰ ਕੇ। ਬੜਾ ਮਨ ਖੁਸ਼ ਹੋਇਆ ਕਿ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ ਬੈਠੇ ਹਨ, ਜਿਹਨੂੰ ਮੈਂ ਸਵੇਰ ਤੋਂ ਲੈ ਕੇ ਲੱਭਦਾ ਰਿਹਾ, ਕਿਤੇ ਨਜ਼ਰ ਹੀ ਨਹੀਂ ਆਇਆ, ਆ ਮੇਰੇ ਸਾਹਮਣੇ ਬੈਠੇ ਹਨ। ਮੱਥਾ ਤਾਂ ਟੇਕਣਾ ਸੀ। ਕਹਿਣ ਲੱਗੇ, ਭਗਵਾਨ, ਬੜਾ ਮਨ ਪ੍ਰਸੰਨ ਹੋਇਆ ਆਪ ਜੀ ਦੇ ਦਰਸ਼ਨ ਕਰਕੇ, ਪਰ ਇੱਕ ਬੇਨਤੀ ਹੈ। ਮੰਦਰਾਂ ਵਿੱਚ ਠਾਕਰ ਦੁਆਰਿਆਂ ਤੇ ਮੈਂ ਆਪ ਦੇ ਦਰਸ਼ਨ ਕਰਨ ਵਾਸਤੇ ਆਪ ਦੀ ਭਾਲ ਕੀਤੀ ਸਵੇਰ ਤੋਂ ਲੈ ਕੇ, ਆਪ ਕਿਉਂ ਨਹੀਂ ਦਰਸ਼ਨ ਦਿੱਤੇ ਤੇ ਹੁਣ ਦਰਸ਼ਨ ਮੰਗੇ ਵੀ ਨਹੀਂ ਵੀ ਹੁਣ। ਚਲੋ ਸੋਚਿਆ ਕਿ ਜਿਵੇਂ ਭਗਵਾਨ ਦੀ ਰਜਾ ਜਿਵੇਂ ਰੱਖੀ ਉਵੇਂ ਰਹਿਣਾ, ਕੋਈ ਜ਼ੋਰ ਥੋੜਾ ਵੀ ਦਰਸ਼ਨ ਦੇਵੇ ਤਾਂ ਵੀ ਸ਼ੁਕਰ ਹੈ, ਜੇ ਨਾ ਦੇਵੇ ਤਾਂ ਸਬਰ ਕਰੀ। ਵੀ ਸਾਡੇ ਕਰਮਾਂ ਵਿੱਚ ਹੀ ਫਰਕ ਹੈ, ਸਾਨੂੰ ਦਰਸ਼ਨ ਕਰਨ ਦੀ ਜਾਚ ਨਹੀਂ, ਜਾਂ ਅਸੀਂ ਯੋਗ ਨਹੀਂ, ਜਾਂ ਸਾਡੇ ਇੰਨੇ ਪੁੰਨ ਨਹੀਂ ਵੀ ਭਗਵਾਨ ਦੇ ਸਾਨੂੰ ਦਰਸ਼ਨ ਹੋਣ। ਨਾਰਦ, ਮੈਂ ਕੋਈ ਮੰਦਰਾਂ ਵਿੱਚ ਨਹੀਂ ਬੈਠਾ। ਫਿਰ ਮਹਾਰਾਜ, ਅੱਗੇ ਵਾਸਤੇ ਦੱਸੋ ਤੁਹਾਡਾ ਕਿਹੜਾ ਸਥਾਨ ਹੈ, ਵੀ ਜਿਹੜੀ ਜਗ੍ਹਾ ਤੇ ਤੁਸੀਂ ਰਹਿੰਦੇ ਹੋ ਮੈਂ ਉੱਥੇ ਪਹੁੰਚ ਜਾਇਆ ਕਰਾਂਗਾ। ਨਾਰਦ, ਮੇਰੀ ਜਗ੍ਹਾ, ਮੇਰਾ ਖਾਸ ਸਥਾਨ ਇਹ ਹੈ ਨਾ, ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲੱਗੈ। ਨਾਰਦ, ਮੇਰਾ ਅਸਲੀ ਸਥਾਨ ਉੱਥੇ ਹੈ ਜਿੱਥੇ ਮੇਰਾ ਕੋਈ ਸਾਧੂ ਸੰਤ ਗੁਰਸਿੱਖ ਪਿਆਰ ਨਾਲ ਕੀਰਤਨ ਕਰਦਾ, ਮੈਂ ਬਹਿ ਕੇ ਸੁਣਦਾ ਤੇ ਮਨ ਲਾ ਕੇ ਸੁਣਦਾ ਸੀ, ਮਨ ਨਹੀਂ ਨਾ ਲਾਉਂਦਾ। ਮੈਂ ਮਨ ਜੋੜ ਕੇ ਉਹਨਾਂ ਦਾ ਕੀਰਤਨ ਸੁਣਦਾ, ਹੋਰ ਕੋਈ ਕੰਮ। ਨਾਗ, ਜਦੋਂ ਮੇਰਾ ਸਾਧੂ ਰਾਮ ਕਰਦਾ ਹੈ ਤੇ ਮੈਂ ਸਾਰੀ ਰਾਤ ਉਹਦੇ ਉੱਪਰ ਪਹਿਰਾ ਵੀ ਦਿੰਦਾ, ਮੇਰਾ ਕੀਰਤਨ ਕਰਨ ਵਾਲਾ ਮੈਂ ਉਹਦੀ ਰਾਖੀ ਵੀ ਕਰਦਾ। ਉਸੇ ਹੀ ਪ੍ਰਥਾਏ ਸਾਹਿਬ ਕਹਿੰਦੇ ਕਿ ਆਪਣੇ ਸੇਵਕ ਕੀ ਆਪੇ ਰੱਖ, ਸੇਵਕ ਦੀ ਰੱਖਿਆ ਆਪ ਕਰਦਾ ਹੈ। ਤੇ ਸਭ ਤੋਂ ਔਖਾ ਹੈ ਨਾਮ ਜਪਣਾ, ਸੇਵਕ ਨੂੰ ਆਪੇ ਨਾਮ ਜਪਾਵੇ, ਜਿਹੜਾ ਔਖਾ ਕੰਮ ਹੈ ਉਹ ਵੀ ਕਰਵਾ ਰਿਹਾ ਸੇਵਕ ਤੋਂ,
ਔਖਾ ਹੈਗਾ ਨਾਮ ਜਪਣਾ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹਨ ਕਾਜ ਕਿਰਤ ਸੇਵਕ ਕੀ, ਤੇ ਤਹਾਂ ਤਹਾਂ ਉੱਠ ਧਾਵੈ। ਧੰਨੇ ਦੇ ਨੱਕੇ ਛੱਡੇ, ਕਿਹੜਾ ਕੰਮ ਨਹੀਂ ਕਰਿਆ। ਤਿੰਨ ਕੇ ਕਾਜ ਸਵਾਰਤਾ, ਸੇਵਕ ਦੀ ਰੱਖਿਆ ਵੀ ਕਰਦਾ। ਜਹਨ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠ ਧਾਵੈ। ਸੇਵਕ ਕੋ ਹੋਏ ਨਿਗਟੀ ਹੋਏ ਦਿਖਾਵੈ, ਸੇਵਕ ਕੋ ਨਿਗਟੀ ਹੋਏ ਦਿਖਾਵੈ। ਦੁਨੀਆਂ ਜ਼ਰੂਰ ਕਹਿੰਦੀ ਹੈ ਕਿ ਰੱਬ ਦੂਰ ਹੈ, ਪਰ ਸੇਵਕ ਤੋਂ ਰੱਬ ਦੂਰ ਨਹੀਂ, ਸ਼ਾਹ ਰਗ ਤੋਂ ਰੱਬ ਨੇੜੇ ਵਸਦਾ। ਐਵੇਂ ਫਿਰਦੀ ਦੁਨੀਆਂ ਵਿੱਚ ਹੈਰਾਨੀ, ਹੱਥਾਂ ਪੈਰਾਂ ਤੋਂ ਨੇੜੇ ਹੈ, ਪਰ ਸੇਵਕ ਬਣ ਜਾਈਏ। ਸੇਵਕ ਕੋ ਨਿਗਟੀ ਹੋਏ ਦਿਖਾਵੈ, ਫਿਰ ਸੇਵਕ ਜੋ ਜੋ ਕਹੇ ਠਾਕਰ ਪੈ ਸੇਵਕ, ਤਿਸ ਤਤਕਾਲ ਹੋਏ ਆਵੈ। ਤਿਸ ਸੇਵਕ ਕੇ ਹੋਂ ਬਲਿਹਾਰੀ, ਐਸੇ ਸੇਵਕ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਲਿਹਾਰ ਜਾਂਦੇ ਹਨ। ਪੰਡਿਤ ਨੇ ਬੇਨਤੀ ਕੀਤੀ ਗਰੀਬ ਨੂੰ, ਆਜ ਕੋਈ ਕਥਾ ਨਹੀਂ ਸੁਣਨ ਦਾ। ਮਹਾਰਾਜ ਕਹਿੰਦੇ ਸਾਨੂੰ ਸੁਣਾਇਆ ਕਰ, ਜੇ ਲੋਕ ਨਹੀਂ ਸੁਣਦੇ ਅਸੀਂ ਸੁਣਿਆ ਕਰਾਂਗੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਰ ਰੋਜ਼ ਤੀਸਰੇ ਪੈਰ ਪੰਡਿਤ ਤੋਂ ਕਥਾ ਸੁਣਦੇ ਨੇ ਵੇਦਾਂ ਪੁਰਾਣਾਂ ਦੀ। ਗੁਰੂ ਸਾਹਿਬ ਨੇ ਕਿਸੇ ਧਰਮ ਨੂੰ ਬੁਰਾ ਨਹੀਂ ਸਮਝਿਆ, ਬਲਕਿ ਸਾਰੇ ਧਰਮਾਂ ਦਾ ਸਤਿਗੁਰੂ ਜੀ ਨੇ ਸਤਿਕਾਰ ਕਰਿਆ। ਵੇਦਾਂ ਦੀ ਕਥਾ ਸੁਣਦੇ ਹਨ ਤੇ ਪੰਡਿਤ ਨੂੰ ਮਾਇਆ, ਲੀੜਾ, ਕੱਪੜਾ, ਖਾਣਾ ਪੀਣਾ ਸਭ ਕੁਝ ਮਿਲਦਾ ਹੈ। ਅੱਜ ਆਗਿਆ ਮੰਗੀ ਗਰੀਬ ਨਿਵਾਜ, ਮੈਂ ਆਪਣੇ ਪਰਿਵਾਰ ਨੂੰ ਕਾਸ਼ੀ ਮਿਲਿਆ, ਆਗਿਆ ਬਖਸ਼ੋ। ਤਾਂ ਸਾਹਿਬ ਕਹਿਣ ਲੱਗੇ, ਪੰਡਿਤ ਜੀ ਸਾਡੇ ਵੱਲੋਂ ਆਗਿਆ, ਮਹਾਰਾਜ ਨੇ ਪਰਿਵਾਰ ਨੂੰ ਮਿਲਿਆ ਵਾ ਤੇ ਨਾਲੇ ਕੁਝ ਹੋਰ ਗ੍ਰੰਥ ਲਿਆਉਣੇ ਹਨ। ਜਾਣਾ ਕਦੋਂ ਹੈ ਗਰੀਬ ਨਿਵਾਜ, ਮੈਂ ਦਿਨ ਦੀ ਵਿਚਾਰ ਕਰਨੀ। ਆਪ ਤੋਂ ਆਗਿਆ ਮਿਲ ਗਈ, ਹੁਣ ਮੈਂ ਕਿਉਂਕਿ ਜੋਤਿਸ਼ ਵਿਦਿਆ ਵੀ ਜਾਣਨਾ, ਉਸ ਵਿਦਿਆ ਦੇ ਨਾਲ ਮੈਂ ਦੇਖਣਾ ਕਿ ਮੇਰੇ ਵਾਸਤੇ ਕਿਹੜਾ ਦਿਨ ਚੰਗਾ, ਵੀ ਮੈਂ ਕਿਹੜੇ ਦਿਨ ਸਫ਼ਰ ਕਰਾਂ, ਕਿਹੜੀ ਘੜੀਆਂ ਪਹਿਰ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣਗੇ, ਪੰਡਿਤ ਜੀ ਜਿਵੇਂ ਤੁਹਾਡੀ ਮਰਜ਼ੀ ਹੈ। ਦੋ ਚਾਰ ਦਿਨ ਬਾਅਦ ਕਹਿਣ ਲੱਗਾ ਜੀ, ਮੈਨੂੰ ਪਤਾ ਲੱਗ ਗਿਆ ਜੋਤਿਸ਼ ਨਾਲ ਕਿ ਫਲਾਣੇ ਦਿਨ ਮੈਂ ਜਾਣਾ, ਵੀ ਮੇਰੇ ਵਾਸਤੇ ਉਹ ਦਿਨ ਚੰਗਾ, ਸਫ਼ਰ ਕਰਾਂਗਾ ਤੇ ਮੈਂ ਰਾਜ਼ੀ ਖੁਸ਼ੀ ਪਹੁੰਚਾਂਗਾ। ਤਾਂ ਗਰੀਬ ਨਿਵਾਜ ਕਹਿਣਗੇ, ਪੰਡਿਤ ਜੀ ਸਾਡੇ ਵੱਲੋਂ ਆਗਿਆ ਹੈ, ਪਰ ਹੁਣ ਜਿਵੇਂ ਤੇਰੀ ਜੋਸਤ ਵਿਦਿਆ ਕਹਿੰਦੀ ਹੈ ਤੂੰ ਉਵੇਂ ਕਰਨਾ। ਜੇ ਤੈਨੂੰ ਫਿਰ ਉਹ ਦਿਨ ਚੰਗਾ ਹੈ ਤਾਂ ਬੜੀ ਖੁਸ਼ੀ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਮਿਲਾ। ਜਦੋਂ ਉਹ ਦਿਨ ਆਇਆ, ਅੰਮ੍ਰਿਤ ਵੇਲਾ ਹੋਇਆ ਤੇ ਪੰਡਿਤ ਜੀ ਤੁਰ ਪਏ ਅੰਮ੍ਰਿਤਸਰ ਸਾਹਿਬ। ਹਜੇ ਦੋ ਚਾਰ ਫਰਲਾਂਗ ਗਏ ਸੀ, ਅੱਗੇ ਕੀ ਵੇਖਿਆ ਕਿ ਗਧਾ ਆ ਰਿਹਾ, ਗਧਾ ਤੇ ਗਧਾ ਹਿੰਗਣ ਲੱਗ ਗਿਆ। ਜਦੋਂ ਗਧਾ ਬੋਲਿਆ ਤਾਂ ਪੰਡਿਤ ਜੀ ਵਾਪਸ ਮੁੜ ਆਏ, ਤਾਂ ਫਿਰ ਚਰਨਾਂ ਵਿੱਚ ਹਾਜ਼ਰ ਹੋਏ। ਗਰੀਬ ਨਿਵਾਜ ਕਹਿਣਗੇ, ਪੰਡਿਤ ਜੀ ਕੀ ਗੱਲ, ਤੁਸੀਂ ਤਾਂ ਅੱਜ ਜਾਣਾ ਸੀ, ਕਿਉਂ ਨਹੀਂ ਗਏ? ਗਰੀਬ ਨਿਵਾਜ, ਤੁਰਿਆ ਤਾਂ ਮੈਂ ਜ਼ਰੂਰ ਸੀ ਕਿਉਂਕਿ ਅੱਜ ਦਿਨ ਚੰਗਾ ਸੀ, ਤੇ ਫਿਰ ਮੁੜ ਕਿਉਂ ਆਏ ਹੋ? ਕਹਿਣ ਲੱਗਾ ਜੀ ਕੁਸ਼ਗਨ ਹੋ ਗਿਆ। ਵੀ ਕੁਸ਼ਗਨ ਕਿਹੜਾ ਹੋ ਗਿਆ? ਕਹਿਣ ਲੱਗਾ ਜੀ ਮੇਰੇ ਮੱਥੇ ਗਧਾ ਲੱਗਿਆ ਤੇ ਨਾਲੇ ਹਿੰਗਿਆ, ਬੋਲਿਆ ਬੜਾ ਬੁਰਾ। ਜੇ ਮੈਂ ਅੱਜ ਜਾਂਦਾ ਤਾਂ ਮੈਂ ਤਾਂ ਸਹੀ ਸਲਾਮਤ ਪਹੁੰਚਣਾ ਨਹੀਂ ਸੀ।
ਇੰਨਾ ਬੁਰਾ ਸ਼ਗਨ ਹੋ ਗਿਆ ਮੇਰੀ ਤਾਂ ਜੇ ਮੈਂ ਜਾਂਦਾ ਤਾਂ ਰਾਹ ਵਿਚ ਮੌਤ ਹੋ ਜਾਣੀ ਸੀ। ਬੜਾ ਭੈੜਾ ਸ਼ਗਨ। ਗੁਰੂ ਸਾਹਿਬ ਕਹਿਣਗੇ ਪੰਡਿਤ ਜੀ ਤੁਸੀਂ ਸਾਡੇ ਕੋਲੋਂ ਵੀ ਆਗਿਆ ਮੰਗੋ। ਆਪਣੀ ਜੋਸ਼ ਦੇ ਨਾਲ ਦੇਖਿਆ ਕਿ ਫਲਾਨਾ ਦਿਨ ਚੰਗਾ ਹੈ, ਘੜੀ ਚੰਗੀ ਹੈ, ਗੁਰੂ ਤੋਂ ਆਗਿਆ ਲੈ ਕੇ, ਵੇਦਾਂ ਤੋਂ ਆਗਿਆ ਲੈ ਕੇ ਤੁਸੀਂ ਆਪਣੇ ਘਰ ਚੱਲੇ ਸੀ। ਅੱਗੋ ਬੋਲਿਆ ਗਧਾ, ਸਾਨੂੰ ਇਉਂ ਜਾਪਦਾ ਹੈ ਕਿ ਤੂੰ ਗੁਰੂ ਤੇ ਵੇਦਾਂ ਦਾ ਹੁਕਮ ਨਹੀਂ ਮੰਨਦਾ, ਗਧੇ ਦਾ ਹੁਕਮ ਮੰਨਦਾ। ਗੁਰੂ ਵੇਦ ਤਾਂ ਛੋਟੇ ਤੇ ਗਧਾ ਵੱਡਾ ਹੈ, ਵੀ ਜਿਹਦੇ ਬੋਲਿਆ ਤੂੰ ਮੁੜ ਆਇਆ। ਕਹਿਣ ਲੱਗੇ ਸਾਨੂੰ ਤੇਰੀ ਕਥਾ ਦੀ ਲੋੜ ਹੀ ਨਹੀਂ। ਵੀ ਜਿਹਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ, ਵੀ ਵੇਦਾਂ ਸ਼ਾਸਤਰਾਂ ਤੋਂ ਆਗਿਆ ਮਿਲੀ ਹੋਵੇ ਤੇ ਫਿਰ ਗਧੇ ਮੋੜ ਦੇਣ, ਜਾਨਵਰ ਹੈ ਉਹਨਾਂ ਨੂੰ ਤਾਂ ਬੋਲਣਾ ਹੀ ਹੈ। ਜੇ ਕੋਈ ਜਾਨਵਰ ਬੋਲਦਾ ਹੈ, ਕੋਈ ਇਨਸਾਨ ਬੰਦਾ ਬੋਲਦਾ ਹੈ, ਅਸੀਂ ਉਹਨਾਂ ਦਾ ਕਹਿਣਾ ਮੰਨਣਾ ਕਿ ਆਪਣੇ ਗੁਰੂ ਦਾ ਮੰਨਣਾ। ਕਹਿਣ ਲੱਗੇ ਫਿਰ ਤੇਰੀ ਕਥਾ ਨੇ ਸਾਨੂੰ ਕੀ ਤਾਰਨਾ, ਕਿਉਂਕਿ ਤੈਨੂੰ ਆਪਣੇ ਗੁਰੂ ਤੇ ਵੇਦਾਂ ਤੇ ਭਰੋਸਾ ਨਹੀਂ ਤੇ ਤੂੰ ਲੋਕਾਂ ਨੂੰ ਕਿਵੇਂ ਉਪਦੇਸ਼ ਕਰੇਗਾ। ਉਪਦੇਸ਼ ਦਾ ਅਸਰ ਉਹਨਾਂ ਦਾ ਹੁੰਦਾ ਹੈ ਜਿਹੜੇ ਆਪ ਭਰੋਸਾ ਕਰਦੇ ਹਨ, ਉਹਨਾਂ ਨੇ ਬਚਨਾਂ ਦਾ ਅਸਰ ਹੁੰਦਾ ਜਿਹੜੇ ਆਪ ਕਮਾਈ ਕਰਦੇ ਹਨ। ਤਾਂ ਸਿੱਖ ਨੂੰ ਹੁਕਮ ਹੋਇਆ ਵੀ ਜਾ ਸਿੱਖਾ ਸੰਗਲਾ ਦੀਪ ਚਲਿਆ ਜਾ, ਉੱਥੇ ਪ੍ਰਾਣ ਸੰਗਲੀ ਗ੍ਰੰਥ ਹੈ, ਪੋਥੀਆਂ ਹਨ, ਗੁਰੂ ਨਾਨਕ ਸਾਹਿਬ ਦੀ ਬਾਣੀ ਉਹ ਲੈ ਕੇ ਆਉਣੀ। ਬਸ ਹੁਕਮ ਹੋਇਆ ਤਾਂ ਸਿੱਖ ਨੇ ਮੱਥਾ ਟੇਕਿਆ, ਜਾਣਾ ਬਾਹਰਲੇ ਦੇਸ਼, ਇੰਡੀਆ ਤੋਂ ਬਾਹਰਲਾ ਟਾਪੂ ਹੈ। ਤੇ ਪੰਡਿਤ ਹੈਰਾਨ ਹੋ ਰਿਹਾ ਗਰੀਬ ਨੂੰ ਆਜ, ਤੇ ਆਪ ਨੇ ਹੁਕਮ ਕਰਿਆ ਤੇ ਸਿੱਖ ਨੇ ਮੱਥਾ ਟੇਕਿਆ ਤੇ ਇਹ ਤੁਰ ਪਿਆ। ਨਾ ਕੋਈ ਰਾਹ ਪੁੱਛਿਆ, ਨਾ ਕੋਈ ਟਿਕਾਣਾ ਪੁੱਛਿਆ, ਤੇ ਨਾ ਕੋਈ ਨਾਲ ਨੂੰ ਖਾਣ ਪੀਣ ਵਾਸਤੇ ਲਿਆ। ਮਾਇਆ ਕੱਪੜੇ ਵਸਤਰ ਚਾਹੀਦੇ ਹਨ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਇਹ ਗੱਲ ਸਾਡੇ ਕੋਲ ਨਾ ਪੁੱਛ, ਸਿੱਖ ਨੂੰ ਪੁੱਛ ਲੈ। ਸਿੱਖ ਥੋੜੀ ਦੂਰ ਹੀ ਗਿਆ ਸੀ, ਭੱਜਿਆ ਭੱਜਿਆ ਗਿਆ, ਸਿੱਖ ਦੀ ਬਾਂਹ ਫੜ ਲਈ। ਸਿੱਖਾ ਮੈਨੂੰ ਇਹ ਸਮਝਾ, ਤੈਨੂੰ ਗੁਰੂ ਨੇ ਹੁਕਮ ਕੀਤਾ ਤੇ ਤੂੰ ਮੱਥਾ ਟੇਕ ਕੇ ਤੁਰ ਪਿਆ, ਤੈਨੂੰ ਪਤਾ ਹੈ ਬਾਹਰਲਾ ਦੇਸ਼ ਹੈ, ਵਿਖੜੇ ਰਸਤੇ ਹਨ, ਨਾਲ ਮਾਇਆ ਦੀ ਲੋੜ ਹੈ, ਨਾ ਤੂੰ ਕੋਈ ਰਾਹ ਪੁੱਛਿਆ। ਸਿੱਖ ਦੇ ਨੈਣ ਭਰ ਆਏ, ਪੰਡਤਾ ਮੈਂ ਰਾਹ ਕੀ ਪੁੱਛਣਾ, ਮੇਰੇ ਨਾਲ ਗੁਰੂ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਤੇ ਸਿਮਰ ਸਿਮਰ ਤਿਸ ਸਦਾ ਸੰਭਾਲੇ। ਪੰਡਿਤ ਜੀ ਮੇਰੇ ਨਾਲ ਗੁਰੂ ਹੈ, ਪਹਿਲਾਂ ਤਾਂ ਮੈਂ ਰਾਹ ਭੁੱਲ ਹੀ ਨਹੀਂ ਸਕਦਾ। ਜੇ ਰਾਹ ਭੁੱਲ ਗਿਆ ਤੇ ਭੁੱਲੇ ਸਿੱਖ ਗੁਰੂ ਸਮਝਾਏ, ਮੈਨੂੰ ਗੁਰੂ ਸਮਝਾਵੇਗਾ, ਜਾਂ ਮੈਂ ਆਪ ਬੇਨਤੀ ਕਰਾਂਗਾ ਗਰੀਬ ਨਵਾਜ ਮੈਨੂੰ ਰਾਹ ਦੱਸ, ਮੈਨੂੰ ਰਸਤਾ ਵਿਖਾਓ। ਤੇ ਗੁਰੂ ਮੇਰੇ ਨਾਲ ਹੈ, ਜੇ ਮੈਨੂੰ ਭੁੱਖ ਲੱਗੇਗੀ ਤਾਂ ਮੈਂ ਆਪਣੇ ਗੁਰੂ ਤੋਂ ਮੰਗਾਂਗਾ। ਵੀ ਗੁਰੂ ਨੂੰ ਬੇਨਤੀ ਕਰਾਂਗਾ ਗਰੀਬ ਨਵਾਜ, ਪ੍ਰਸ਼ਾਦ ਪਾਣੀ ਦੀ ਲੋੜ ਹੈ। ਬਈ ਜਿਨ੍ਹਾਂ ਨੂੰ ਸਿਦਕ ਭਰੋਸਾ ਹੈ ਨਾ, ਬੱਚੇ ਦਾ ਫਿਕਰ ਮਾਂ ਨੂੰ ਹੁੰਦਾ। ਕਦੇ ਬੱਚੇ ਨੇ ਆਪਣੇ ਮੂੰਹੋਂ ਤਾਂ ਨਹੀਂ ਕਿਹਾ ਕਿ ਮਾਂ ਮੈਂ ਦੁੱਧ ਪੀਣਾ। ਐਵੇਂ ਬਾਬਾ ਜੀ ਕਹਿੰਦੇ ਸਮਝੇ, ਅਸੀਂ ਗੁਰੂ ਦੇ ਬਣ ਜਾਈਏ, ਸਾਨੂੰ ਮੰਗਣ ਦੀ ਲੋੜ ਨਹੀਂ, ਗੁਰੂ ਆਪ ਫਿਕਰ ਕਰੇਗਾ। ਗੁਰੂ ਤਾਂ ਇਉਂ ਕਹਿੰਦਾ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ।
ਜਲ ਮੈਂ ਜੰਤ ਪਾਏ ਕੇ ਤੇ ਤਿੰਨਾ ਪੀ ਰੋਜੀ ਦੇ। ਗੁਰੂ ਤਾਂ ਇਉਂ ਕਹਿੰਦੇ ਹਨ ਵੀ ਤੂੰ ਚਿੰਤਾ ਹੀ ਨਾ ਕਰ ਰੋਜੀ ਦੀ। ਤੁਲਸੀ ਬੜਾ ਸਚਰਜ ਹੈ, ਪਹਿਲਾਂ ਬਣੀ ਪਰਾ ਲਬਦ ਪਾਸੇ ਬਣਿਆ ਸਰੀਰ। ਹਜੇ ਬੱਚੇ ਦਾ ਨਾਂ ਨਿਸ਼ਾਨ ਨਹੀਂ, ਸ਼ਾਦੀ ਨਹੀਂ ਹੋਈ ਤੇ ਦੁੱਧ ਦਾ ਪ੍ਰਬੰਧ ਪਹਿਲੇ ਨਿਰੰਕਾਰ ਨੇ ਕਰ ਦਿੱਤਾ। ਪਹਿਲਾਂ ਬਣੀ ਪਰਾ ਲਬਦ ਪਾਸੇ ਬਣਿਆ ਸਰੀਰ, ਪਰ ਤੁਲਸੀ ਬੜਾ ਸਚਰਜ ਹੈ, ਮਾਨੀ ਬੰਦਾ ਬੜਾ ਪਾਪੀ ਮਨ ਹੈ। ਸਭ ਕੁਝ ਵੇਖ ਕੇ ਤੇ ਫੇਰ ਵੀ ਮੁਕਰ ਜਾਂਦਾ, ਮੰਗਣ ਦੀ ਲੋੜ ਹੀ ਨਹੀਂ ਪੈਣੀ। ਪੰਡਿਤ ਜੀ ਮੈਂ ਗੁਰੂ ਤੋਂ ਮੰਗਾਂਗਾ, ਜੇ ਮੈਨੂੰ ਲੇੜੇ ਦੀ ਲੋੜ ਹੈ, ਕੋਈ ਵੀ ਵਸਤੂ ਦੀ ਲੋੜ ਹੈ, ਮੇਰੇ ਗੁਰੂ ਅੰਗ ਸੰਗ ਹੈ। ਪੰਡਿਤ ਦਾ ਸਿਰ ਝੁਕ ਗਿਆ, ਸਿੱਖਾ ਧਨ ਹੈ ਤੂੰ ਤੇ ਧਨ ਹੈ ਤੇਰਾ ਗੁਰੂ। ਐਸੇ ਸਿੱਖਾਂ ਤੋਂ ਸਾਹਿਬ ਕਹਿੰਦੇ ਕਿ ਤਿਸ ਸੇਵਕ ਕੇ ਹੋਮ ਬਲਿਹਾਰੀ ਜੋ ਆਪਣੇ ਪ੍ਰਭ ਪਾਵੇ। ਐਸੇ ਸੇਵਕ ਸਿੱਖ ਪ੍ਰਭੂ ਨੂੰ ਭਾਉਂਦੇ ਹਨ ਤੇ ਉਹਨਾਂ ਦਾ ਕੰਮ ਕੀ ਹੈ? ਜਿਹੜੇ ਸਿੱਖ ਗੁਰੂ ਨੂੰ ਭਾਉਂਦੇ ਹਨ ਉਹ ਵੀ ਸਾਹਿਬ ਨੇ ਬਾਣੀ

ਐਸੇ ਸਿੱਖ ਭਗਤ ਹਨ ਜੋ ਪ੍ਰਭੂ ਨੂੰ ਪਾਉਂਦੇ ਹਨ ਉਹਨਾਂ ਦਾ ਗੁਣ ਦੱਸਿਆ ਪ੍ਰਭੂ ਨੂੰ ਕਿਹੜੇ ਪਾਉਂਦੇ ਹਨ ਭਗਤ ਤੇਰਾ ਮਨ ਭਾਮ ਦੇ ਦਰ ਸੋਹਣ ਕੀਰਤ ਗਾਣ ਵੀ ਉਹ ਸੋਹਣੇ ਲੱਗਦੇ ਹਨ ਜੋ ਵਾਹਿਗੁਰੂ ਦੇ ਦਰ ਤੇ ਕੀਰਤਨ ਕਰਦੇ ਹਨ ਉਹ ਪਾਉਂਦੇ ਹਨ ਉਹਨਾਂ ਦੀ ਵਡਿਆਈ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਕਿ ਤਿਸਕੀ ਤਿਸ ਸੇਵਕ ਕੇ ਹੋਮ ਬਲਿਹਾਰੀ ਜੋ ਆਪਣੇ ਪ੍ਰਭਾਵ ਹੈ ਬਈ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਕਿਹੜੇ ਸੇਵਕਾਂ ਤੋਂ ਜੋ ਮੇਰੇ ਪ੍ਰਭੂ ਨੂੰ ਪਾਉਂਦੇ ਹਨ ਅਖੀਰ ਤੇ ਹੋਰ ਮਰਾਤਬਾ ਬਖਸ਼ਿਆ ਸਾਹਿਬ ਕਹਿੰਦੇ ਉਸ ਐਸੇ ਸੇਵਕ ਜਿਹੜੇ ਪ੍ਰਭੂ ਨੂੰ ਪਾਉਂਦੇ ਹਨ ਜਿਨ੍ਹਾਂ ਨੂੰ ਪ੍ਰਭੂ ਨਾਮ ਜਪਾਉਂਦਾ ਜਿਨ੍ਹਾਂ ਸੇਵਕਾਂ ਦੀ ਪ੍ਰਭੂ ਰੱਖਿਆ ਕਰਦਾ ਹੈ ਅਖੀਰਲੀ ਪੰਗਤ ਵਿੱਚ ਸਾਹਿਬ ਕਹਿੰਦੇ ਪਿਸਕੀ ਸੋਏ ਸੁਣੀ ਮਨ ਹਰਿਆ ਐਸੇ ਸੇਵਕਾਂ ਦੀ ਸੋ ਸੁਣ ਕੇ ਹਜੇ ਦਰਸ਼ਨ ਨਹੀਂ ਹੋਏ ਐਸੇ ਸੇਵਕ ਨੂੰ ਮੈਂ ਮਿਲਿਆ ਨਹੀਂ ਸੋਈ ਸੁਣੀ ਵੀ ਲੋਕਾਂ ਤੋਂ ਪਤਾ ਲੱਗਿਆ ਕਿ ਸੇਵਕ ਬੜਾ ਚੰਗਾ ਹੈ ਬੜਾ ਗੁਰੂ ਦਾ ਸਿੱਖ ਹੈ ਸੋ ਸੁਣ ਕੇ ਮਿਲਿਆ ਕਿ ਮੇਰਾ ਮਨ ਹਰਿਆ ਭਰਿਆ ਹੋ ਗਿਆ ਉਹਨਾਂ ਦੀ ਸੋ ਸੁਣ ਕੇ ਹੀ ਐਡੀ ਵੱਡੀ ਦਾਤ ਮਿਲਦੀ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਬਾਬਾ ਜੀ ਦੇ ਬਚਨ ਹਨ ਵੀ ਚਾਰ ਚੀਜ਼ਾਂ ਮਿਲ ਜਾਂਦੀਆਂ ਸੋ ਸੁਣ ਕੇ ਚਾਰ ਪਦਾਰਥ ਜੇ ਕੋ ਮੰਗ ਉਹਨਾਂ ਦੀ ਸੋ ਸੁਣ ਕੇ ਪ੍ਰੀਤ ਤੇ ਪ੍ਰੇਮ ਤੇ ਰਸ ਤੇ ਚਾਓ ਮਿਲ ਜਾਂਦਾ ਹੈ ਐਸੇ ਸੇਵਕ ਹਨ ਐਸੇ ਗੁਰੂ ਦੇ ਪਿਆਰੇ ਹਨ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨਿਆ ਵੀ ਨਾਨਕ ਉਹਨਾਂ ਨੂੰ ਆਪ ਪਰਸਨ ਆਉਂਦਾ ਰਾਹ ਦੱਸ ਰਹੇ ਨੇ ਭਾਈ ਲਹਿਣਾ ਜੀ ਸਿੱਖ ਨੂੰ ਗੁੱਸਾ ਆ ਰਿਹਾ ਵੀ ਸ੍ਰਿਸ਼ਟੀ ਦੇ ਮਾਲਕ ਨਿਰੰਕਾਰੀ ਜੋਤ ਪੈਦਲ ਜਾ ਰਹੇ ਹਨ ਇਹ ਘੋੜੀ ਤੇ ਚੜਿਆ ਹੋਇਆ ਹੈ ਇਹ ਕਿਤਨੀ ਬੇਅਦਬੀ ਕਰ ਰਿਹਾ ਸਿੱਖ ਨੂੰ ਗੁੱਸਾ ਤਾਂ ਆਉਣਾ ਹੀ ਵੀ ਗੁਰੂ ਪੈਦਲ ਹੈ ਤੇ ਇਹ ਘੋੜੇ ਤੇ ਸਵਾਰ ਹੈ ਸਤਿਗੁਰੂ ਜੀ ਨੇ ਵੇਖਿਆ ਕਿ ਸਿੱਖ ਨੂੰ ਤਾਂ ਗੁੱਸਾ ਆ ਰਿਹਾ ਕਹਿਣ ਤੋਂ ਪਹਿਲਾਂ ਹੀ ਰੋਕ ਲਿਆ ਸਿੱਖਾ ਗੁੱਸੇ ਵਿੱਚ ਨਾ ਇਸ ਸਿੱਖ ਨੂੰ ਪੁੱਛ ਕੇ ਇਹਦਾ ਨਾਮ ਕੀ ਹੈ ਗਰੀਬ ਨੂੰ ਅੱਜ ਗੁੱਸਾ ਤਾਂ ਬੜਾ ਆਇਆ ਸੀ ਹੁਣ ਤੁਹਾਡਾ ਹੁਕਮ ਜਿਵੇਂ ਆਗਿਆ ਕਰਦੇ ਹੋ ਮੈਂ ਨੌਂ ਪੁੱਛਿਆ ਉਹਨੇ ਨੌਂ ਪੁੱਛਿਆ ਤਾਂ ਘੋੜੀ ਤੇ ਸਵਾਰ ਵਾਲੇ ਹੋਣ ਵਾਲੇ ਨੇ ਕਿਹਾ ਮੇਰਾ ਨਾਂ ਭਾਈ ਲਹਿਣਾ ਗਰੀਬ ਨੂੰ ਅੱਜ ਉਹ ਤਾਂ ਦੱਸਦਾ ਨਾਂ ਮੇਰਾ ਲਹਿਣਾ ਹੈ ਫਿਰ ਸਿੱਖਾ ਤੂੰ ਕਿਉਂ ਗੁੱਸੇ ਵਿੱਚ ਆਏ ਕਿਉਂ ਨਾਰਾਜ਼ ਹੋ ਰਿਹਾ ਉਹਨੇ ਲੈਣਾ ਅਸੀਂ ਉਹਦਾ ਦੇਣਾ ਬਸ ਲੈਣ ਵਾਲੇ ਘੋੜੀਆਂ ਤੇ ਚੜ੍ਹ ਕੇ ਆਉਂਦੇ ਤੇ ਦੇਣ ਵਾਲੇ ਤੁਰ ਕੇ ਜਾਂਦੇ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਪ ਸਾਹਿਬ ਗਏ ਐਸਾ ਸੇਵਕ ਦੂਸਰਾ ਗੁਰੂ ਨਾਨਕ ਬਣਿਆ ਆ ਸੇਵਕ ਦੀ ਵਡਿਆਈ ਸਾਹਿਬ ਨੇ ਕੀਤੀ ਹੈ ਵੀ ਸੇਵਕ ਦਾ ਕੀ ਮਰਾਤਬਾ ਹੈ ਜੇ ਅਸੀਂ ਸੇਵਕ ਬਣ ਜਾਈਏ ਸਾਨੂੰ ਕਿਆ ਕੁਝ ਮਿਲਦਾ ਹੈ ਨਾਮ ਦੀ ਦਾਤ ਨਾਮ ਜਪਾਉਣਾ ਰੱਖਿਆ ਕਰਨੀ ਹਾਜ਼ਰ ਨਾਜ਼ਰ ਸਤਿਗੁਰੂ ਜੀ ਰਹਿੰਦੇ ਹਨ ਇਤਨੀ ਸੋਭਾ ਸੇਵਕ ਦੀ ਸਾਹਿਬ ਨੇ ਕੀਤੀ ਹੈ ਆਓ ਕਰੀਏ ਅਰਦਾਸ ਸੱਚੇ ਪਾਤਸ਼ਾਹ ਅੱਗੇ ਗਰੀਬ ਨੂੰ ਆ ਸਾਡੇ ਤੇ ਮਿਹਰ ਕਰਕੇ ਸਾਨੂੰ ਆਪਣਾ ਸੇਵਕ ਬਣਾ ਬਾਬਾ ਜੀ ਨੇ ਇੱਕ ਵਾਰੀ ਕਿਹਾ ਸੀ ਹੁਣ ਅੱਗੇ ਵਾਸਤੇ ਤੁਹਾਡੇ ਸੇਵਕ ਤੇ ਮੈਂ ਭੂਤਾਂ ਨਹੀਂ ਛੱਡਾਂਗਾ ਕਿਸੇ ਮਹਾਂਪੁਰਖਾਂ ਨੇ ਸੇਵਾਦਾਰ ਭੇਜਿਆ ਵੀ ਜਾ ਕੇ ਤੂੰ ਬਾਬਾ ਨਾਨਕ ਸਿੰਘ ਮਹਾਰਾਜ ਨੂੰ ਬੇਨਤੀ ਕਰੋ
ਵੀ ਹੁਣ ਮੈਨੂੰ ਦੇਵੋ ਮਾਫ਼ੀ ਤੇ ਅੱਗੇ ਨੂੰ ਤੁਹਾਡੇ ਸੇਵਕ ਤੇ ਮੈਂ ਕੋਈ ਭੂਤ ਨਹੀਂ ਛੱਡਾਂਗਾ। ਬਾਬਾ ਜੀ ਸੁਣ ਕੇ ਕਹਿਣਗੇ ਮੇਰਾ ਸੇਵਕ ਉਹ ਭਲਿਆ, ਮੈਂ ਤਾਂ ਰਾਤ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਅੱਗੇ ਅਰਦਾਸਾਂ ਕਰਦਾ ਕਿ ਹੇ ਗੁਰੂ ਨਾਨਕ ਸਾਹਿਬ ਮੈਨੂੰ ਆਪਣਾ ਸੇਵਕ ਬਣਾ ਲਓ, ਵੀ ਮੈਂ ਤਾਂ ਆਪ ਨੀ ਸੇਵਕ ਬਣਿਆ ਮੇਰਾ ਸੇਵਕ, ਮੈਂ ਤਾਂ ਸੇਵਕ ਬਣ ਵਾਸਤੇ ਆਪ ਬੇਨਤੀਆਂ ਕਰਦਾ। ਐਸੇ ਮਹਾਂਪੁਰਖ ਸਾਨੂੰ ਉਪਦੇਸ਼ ਕਰਦੇ ਹਨ, ਉਹ ਤਾਂ ਆਪ ਰੱਬ ਦਾ ਰੂਪ ਹੁੰਦੇ ਹਨ। ਅਸੀਂ ਕਲਯੁਗੀ ਜੀਵ ਹਾਂ, ਭੁੱਲ ਜਾਂਦੇ ਹਾਂ, ਮਾਨ ਹੰਕਾਰ ਵਿੱਚ ਆ ਜਾਂਦੇ, ਸਾਨੂੰ ਸਮਤ ਦੇ ਰਹੇ ਵੀ ਸੇਵਕ ਬਣੋ, ਅਰਦਾਸਾਂ ਕਰੋ, ਬੇਨਤੀਆਂ ਕਰੋ, ਹੇ ਗਰੀਬ ਨਵਾਜ ਸਾਨੂੰ ਆਪਣੇ ਸੇਵਕ ਬਣਾਓ। ਆਓ ਜੋ ਵੀ ਮਾਈ ਭਾਈ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਹਜ਼ੂਰ ਜੁੜੇ ਹੋ, ਆਪਾਂ ਵੀ ਸੇਵਕ ਬਣੋ। ਜੇ ਸੇਵਕ ਬਣਾਂਗੇ ਤਾਂ ਤੁਸੀਂ ਸੁਣ ਲਿਆ ਵੀ ਸੇਵਕ ਨੂੰ ਕਿਆ ਕੁਝ ਮਿਲਦਾ ਹੈ, ਸੇਵਕ ਤੇ ਕਿੱਡੀਆਂ ਬਖਸ਼ਿਸ਼ਾਂ ਹੁੰਦੀਆਂ ਹਨ, ਸੇਵਕ ਤੇ ਸਤਿਗੁਰੂ ਜੀ ਕਿਤਨੇ ਪ੍ਰਸੰਨ ਹੁੰਦੇ ਹਨ। ਲੈਣੀ ਪ੍ਰਸੰਨਤਾ ਜੇ ਸੇਵਕ ਬਣ ਕੇ ਪ੍ਰਸੰਨਤਾ ਮਿਲ ਜਾਵੇ ਹੋਰ ਕੀ ਚਾਹੀਦਾ ਹੈ। ਤਾਂ ਬੇਨਤੀ ਕਰੀਏ ਸੱਚੇ ਪਾਤਸ਼ਾਹ ਸੇਵਕ ਬਣਾਓ। ਸੇਵਕ ਕਿਵੇਂ ਬਣੀਏ? ਬਾਬਾ ਜੀ ਦਾ ਹੁਕਮ ਹੈ ਜਾਂ ਉਹਨਾਂ ਦੇ ਪਵਿੱਤਰ ਬਚਨਾਂ ਨੂੰ ਪਾਈ, ਪੀਵੋ ਪਹਲ ਖੰਡੇ ਤਾਰ ਹੋਏ ਜਨਮ ਸਹੇਲ, ਅੰਬਰ ਛਕੋ ਜੋ ਪੰਜਾਂ ਪਿਆਰਿਆਂ ਤੋਂ ਮਿਲਦਾ ਉਪਦੇਸ਼। ਬਾਣੀ ਯਾਦ ਹੈ, ਬਾਣੀ ਪੜੋ, ਪਹਿਲੀ ਪੌੜੀ ਦਾ ਪਾਠ ਕਰੋ, ਵਾਹਿਗੁਰੂ ਸ਼ਬਦ ਦਾ ਜਾਪ ਕਰੋ। ਕੋਈ ਸਹਿਜਧਾਰੀ ਪ੍ਰੇਮੀ ਹੈ ਰਾਮ ਰਾਮ ਦਾ ਜਾਪ ਕਰੇ, ਕੋਈ ਮੁਸਲਮਾਨ ਭਾਈ ਹੈ ਉਹ ਅੱਲਾ ਅੱਲਾ ਦਾ ਜਾਪ ਕਰੇ। ਇਉਂ ਨਿਤ ਨੇਮ ਕਰਕੇ ਧਰਮ ਸਥਾਨ ਹਾਜ਼ਰੀ ਲਗਾਓ, ਦਿਨੇ ਕਰੋ ਬਿਹਾਰ, ਬਿਹਾਰਾਂ ਵਿੱਚੋਂ ਸਮਾਂ ਮਿਲੇ ਭਲੇ ਪੁਰਖਾਂ ਦੀ ਕਰੋ ਸੰਗਤ, ਸੰਗਤ ਕਰਾਂਗੇ ਅਮਲ ਕਮਾਈ ਕਰਾਂਗੇ, ਲਾਭ ਕੀ ਹੋਵੇਗਾ, ਇਹ ਲੋਕ ਸੁਖੀਏ ਪਰਲੋਕ ਸਹੇਲੇ।

0: ਮੇਰੇ ਨਾਲ।
1: ਬੇਟਾ, ਵਾਹਿਗੁਰੂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਉਣਾ ਪੈਂਦਾ ਹੈ। ਯੂ ਹੈਵ ਟੂ ਮੇਕ ਵਾਹਿਗੁਰੂ ਅ ਬਿਗ ਪਾਰਟ ਆਫ ਯੋਰ ਲਾਈਫ।
0: ਬਟ ਹਾਉ ਨਾਨਾ ਜੀ?
1: ਯੂ ਹੈਵ ਟੂ ਡਿਵੈਲਪ ਅ ਗ੍ਰੇਟਰ ਅਵੇਅਰਨੈਸ ਆਫ ਵਾਹਿਗੁਰੂ ਇਨ ਯੋਰ ਲਾਈਫ। ਡਿਵੈਲਪ ਅ ਗ੍ਰੇਟਰ ਅਵੇਅਰਨੈਸ ਆਫ ਹਿਸ ਕਾਂਸਟੈਂਟ ਪ੍ਰੈਜੈਂਸ। ਉਸਤਤ ਮਨ ਮੇਂ ਕਰ ਨਿਰੰਕਾਰ। ਇਨ ਯੋਰ ਹਾਰਟ, ਯੋਰ ਫੀਲਿੰਗਸ, ਇਨ ਯੋਰ ਲਵ ਫਾਰ ਐਵਰੀਥਿੰਗ ਐਂਡ ਐਵਰੀ ਵਨ, ਆਲਵੇਜ ਫੀਲ ਵਾਹਿਗੁਰੂਜ਼ ਪ੍ਰੈਜੈਂਸ। ਆਪਦੇ ਚਰਨ ਉਸ ਦੇ ਮਾਰਗ ਤੇ ਰੱਖੋ। ਆਪਣੇ ਮਨ ਵਿੱਚ ਉਸ ਨੂੰ ਵਸਾਓ, ਆਪਣੇ ਦਿਲ ਵਿੱਚ ਉਸ ਨੂੰ ਵਸਾਓ, ਆਪਣੇ ਕੰਨਾਂ ਨਾਲ ਉਸ ਨੂੰ ਸੁਣੋ, ਆਪਣੀ ਜੀਭ ਨਾਲ ਉਸ ਦਾ ਨਾਮ ਲਵੋ, ਆਪਣੀਆਂ ਅੱਖਾਂ ਨਾਲ ਉਸ ਨੂੰ ਹਰ ਇੱਕ ਵਿੱਚ ਦੇਖੋ। ਯੂ ਹੈਵ ਟੂ ਟ੍ਰੇਨ ਆਲ ਯੋਰ ਸੈਂਸਿਸ ਇਨ ਬਿਕਮਿੰਗ ਅਵੇਅਰ ਆਫ ਵਾਹਿਗੁਰੂ। ਇਨ ਦਿਸ ਨੈਕਸਟ ਸ਼ਬਦ ਫੋਰ ਐਗਜ਼ਾਮਪਲ ਇਟ ਸੇਜ਼, ਵਾਕ ਔਨ ਵਾਹਿਗੁਰੂਜ਼ ਪਾਥ, ਫੀਲ ਵਾਹਿਗੁਰੂ, ਡਿਵੈਲਪ ਲਵ ਫੋਰ ਵਾਹਿਗੁਰੂ, ਹੇਅਰ ਵਾਹਿਗੁਰੂ, ਟੇਸਟ ਵਾਹਿਗੁਰੂ, ਸੇ ਵਾਹਿਗੁਰੂ, ਟੱਚ ਵਾਹਿਗੁਰੂ, ਸੀ ਵਾਹਿਗੁਰੂ ਇਨ ਹਿਸ ਕ੍ਰੀਏਸ਼ਨ ਆਲ ਅਰਾਊਂਡ ਯੂ, ਇਨਕਲੂਡਿੰਗ ਇਨ ਯੋਰ ਸੈਲਫ ਐਂਡ ਇਨ ਐਵਰੀ ਵਨ ਅਰਾਊਂਡ ਯੂ। ਸੀ ਵਾਹਿਗੁਰੂ ਇਨ ਐਵਰੀਥਿੰਗ ਦੈਟ ਯੂ ਡੂ। ਵੈਨ ਯੂ ਵੇਕ ਅਪ ਇਨ ਦਾ ਮਾਰਨਿੰਗ, ਰਿਮੈਂਬਰ ਵਾਹਿਗੁਰੂ। ਵਾਹਿਗੁਰੂ ਇਜ਼ ਵਿਥ ਯੂ ਇਨ ਸਕੂਲ, ਵਾਹਿਗੁਰੂ ਇਜ਼ ਐਵਰੀਵੇਅਰ ਇਨ ਐਵਰੀਥਿੰਗ ਐਂਡ ਵਿਥ ਇਨ ਯੂ। ਜਸਟ ਬਿਕਮ ਅਵੇਅਰ ਆਫ ਵਾਹਿਗੁਰੂਜ਼ ਕਾਂਸਟੈਂਟ ਪ੍ਰੈਜੈਂਸ ਐਂਡ ਦੈਨ ਯੂ ਵਿਲ ਨੋ ਦੈਟ ਵਾਹਿਗੁਰੂ ਇਜ਼ ਆਲਵੇਜ਼ ਵਿਥ ਯੂ।

ਤੁਸੀਂ ਵੱਡੇ ਭਾਗਾਂ ਵਾਲੇ ਹੋ। ਕਈਆਂ ਵਿੱਚ ਗਿਣਦੇ ਨੇ ਪੂਰਬ ਵੱਲ ਰੱਬੇ, ਕਿੱਥੇ ਗਿਣਦੇ ਨੇ ਪੱਛਮ ਵੱਲ ਰੱਬੇ, ਤੇ ਸਿੱਖ ਦੇ ਲਈ ਹਰ ਪਾਸੇ ਰੱਬ ਆਖਦਾ ਕਿੱਧਰ ਸਿੰਜਾ ਕੀਤਾ ਪੂਰਬ ਵਾਲੇ ਬੰਦੇ ਹੱਕ ਸਤਨਾਮ। ਤੇ ਫਿਰ ਚੇਲਿਆਂ ਗਿਆ ਸੀ, ਅੱਜ ਭੁਲੇਖਾ ਲੱਗ ਗਿਆ ਮਹਾਰਾਜ, ਅੱਜ ਇੱਧਰ ਸਜਦਾ ਕੀਤਾ ਜੇ ਖਾਲਸਾ ਜੀ ਧਿਆਨ ਦੇਣਾ ਕੌਣ ਇਹ ਗਲਗੀਆਂ ਦਾ। ਉਸ ਪੀਰ ਭੀਖਣ ਸ਼ਾਹ ਨੇ ਪਛਾਣਿਆ ਸੀ, ਕਹਿਣ ਲੱਗਾ ਨਹੀਂ ਪੱਛਮ ਵੱਲ ਜਿਸ ਅੱਲਾ ਨੂੰ

ਭਾਈ ਜੋਗੇ ਨੂੰ ਸੁਣਿਆ ਭੋਜਿਆ ਸਾਡੀ ਚਿੱਠੀ ਪੜ੍ਹਦੇ ਕੋਈ ਕੰਮ ਨਹੀਂ ਕਰਨਾ ਜਿੱਥੇ ਖੜੇ ਇੱਧਰ ਤੁਰ ਪਏ।

ਤੇ ਮਾਂ ਫੜੀ ਬਚਨ ਕੀਤਾ ਤੂੰ ਮੇਰੇ ਜੋਗਾ ਮੈਂ ਪੂਰੇ ਦੀ ਨਿਸ਼ਾਨੀ ਖਾਲਸਾ ਜੀ ਬਣ ਜੋ ਅੰਦਰੋਂ ਇੱਕ ਬੜੀ ਵਧੀਆ ਜ਼ਿੰਦਗੀ ਹੁੰਦੀ ਜੀ ਉਹ

ਜੀ ਝੋਗੀ ਤੂੰ ਪਾਤੀ ਨਾਮ ਦੇਹ ਦਿੱਤਾ ਪਤਾ ਨਾਮ ਫਲਾਣੇ ਦਾ ਭੰਡਾਰਾ ਪਰ ਇਹ ਨਹੀਂ ਸੀ ਸੁਣਿਆ ਅੱਜ ਤੱਕ ਕਿ ਤੂੰ ਕਿਸੇ ਫਲਾਣੇ ਆਪਣੇ ਇਸ ਤਰ੍ਹਾਂ ਦੇ ਖਾਤਰ ਇੱਕ ਵੇਸਵਾ ਦੀਆਂ ਪੌੜੀਆਂ ਤੇ ਆ ਕੇ ਪਹਿਰਾ ਦਿੱਤਾ ਹੋਇਆ।

0: ਪਾਠ ਜਾ ਸਿੱਖਾ ਘਰ ਆਪਣੇ ਕਰ ਜਪਜੀ ਦਾ
1: ਸਤਨਾਮ
0: ਕਾਦਰੇ ਹਰ ਕਾ ਹਰ ਕਾਰਜ ਵਿੱਚ ਸਮਰੱਥ ਬੈਠਾ ਆਨੰਦਪੁਰੇ ਭਾਈ ਜੋਗਾ ਜੀ ਵੀ ਨਹੀਂ ਸਮਝਿਆ ਆਨੰਦਪੁਰ ਗਿਆ ਤੇ ਬਾਬਾ ਜੀ ਉਧਰ ਜਾਣ ਕੇ ਅੱਖਾਂ ਬੰਦ ਕਰਦੇ ਕਹਿੰਦੇ ਮਾਤਾ ਅੱਜ ਸੋਤੇ ਨਹੀਂ ਰਾਤੀ ਤੁਸੀਂ
1: ਸਤਨਾਮ
0: ਭਾਈ ਜੋਗਾ ਕਹਿੰਦਾ ਮਹਾਰਾਜ ਜੀ ਆਰਾਮ ਨਹੀਂ ਕੀਤਾ ਲੱਗਦਾ ਝੋਕਾ ਲੈ ਰਿਹਾ ਗੁਰੂ ਤੇ ਸੌਂਦਾ ਨਹੀਂ ਦੁਨੀਆ ਵੀ ਕਿਰਿਆ ਸਤਿਗੁਰੂ ਇੰਝ ਲੱਗਦਾ ਤੁਸੀਂ ਰਾਤੀ ਆਰਾਮ ਤੇ ਮੇਰੇ ਫਿਰ ਕਲਗੀਆਂ ਲੈ ਹੱਸ ਰਹੇ ਕਹਿੰਦੇ ਜੋਗਿਆ ਜਗਾਵੇ ਵੀ ਆਪ ਤੇ ਪਿੱਛੇ ਵੀ ਆਪ ਤੱਕ ਸਤਨਾਮ ਪਰ ਮੈਂ ਕਦੋਂ ਜਗਾਇਆ ਰਾਤੀ ਤੇਰੇ ਕਦਮ

ਹਲਕਾਰਾ ਉਹਨੂੰ ਭੇਜਿਆ ਗਿਆ। ਉਹਨੂੰ ਸਰਹੰਦ ਜਾਣ ਦੀ ਲੋੜ ਨਾ ਪਈ, ਰਸਤੇ ਵਿੱਚੋਂ ਹੀ ਸਿਪਾਹੀਆਂ ਕੋਲੋਂ ਸਾਰੀ ਖਬਰ ਮਿਲ ਗਈ ਕਿ ਉਹ ਖਬਰ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਉਹਨੇ ਸੁਣਾਈ ਗੰਗੂ ਬ੍ਰਾਹਮਣ ਨੇ

0: ਨਹੀਂ ਟੁੱਟਣੀ ਚਾਹੀਦੀ, ਗੋਡਾ ਛੱਡੋ
1: ਸਤਨਾਮ,
0: ਕੰਧ ਗਲੇ ਤੱਕ ਆਈਏ, ਦੋਵੇਂ ਬੱਚੇ ਬੇਹੋਸ਼ ਹੋ ਗਏ, ਠੰਡੇ ਬੁਰਜ ਵਿੱਚ ਭੇਜ ਦੇ। ਫਿਰ ਅਗਲੇ ਦਿਨ ਜਦੋਂ ਫਿਰ ਲਿਆਉਂਦਾ ਗਿਆ

என்ன நாலேஜ் ஐ தில்லி குத்துப மினார் வைக்கணும் ਤੁਸੀਂ ਵੀ ਕਿਤੇ ਜਾਇਓ ਉਸੇ ਤਰ੍ਹਾਂ ਉਹਨਾਂ ਰੱਖਿਆ ਉਹਨੂੰ ਹਵੇਲੀਆਂ ਵੱਡੀਆਂ ਉਸੇ ਵੇਲੇ ਦੀਆਂ ਸੁਰੰਗਾਂ ਉਸ ਵੇਲੇ ਦੀਆਂ ਮੀਰ ਦੇ ਏਰੀਏ 'ਚ ਉਦੋਂ ਮਿਨਾਰ ਦੀ ਹਵੇਲੀ ਦੇ ਬੂਹੇ ਇੰਨੇ ਨੇ ਦੋ ਦੋ ਹੱਥ ਲੰਘ ਸਕਦੇ ਨੇ ਆ ਸਕਦੇ ਜਾ ਸਕਦੇ ਨੇ ਪੰਜ ਪੰਜ ਛੇ ਛੇ ਫੁੱਟ ਚੌੜੀਆਂ ਪੈਂਦੀਆਂ ਉੱਥੋਂ ਉਸੇ ਵੇਲੇ ਦਾ ਸਮੇਂ ਦਾ ਪੱਥਰ ਧਿਆਨ ਦੇਣਾ ਅਤੇ ਇੱਕ ਇੰਗਲਿਸ਼ ਵਿੱਚ ਅਤੇ ਇੱਕ ਹਿੰਦੀ ਦੇ ਵਿੱਚ ਨਾ ਦੋ ਵੱਡੇ ਵੱਡੇ ਪੱਥਰ ਲੱਗੇ ਉਹਨਾਂ ਦੇ ਲਿਖਿਆ ਜਾਣਕਾਰੀ ਸਾਰੀ ਜਦੋਂ ਪੱਥਰ ਦੇ ਦਾਸ ਨੇ ਪੜ੍ਹਿਆ ਕੀ ਲਿਖਿਆ

ਬਾਜ਼ਾਰ ਦੇ ਆਲੇ ਦੁਆਲੇ ਜੋ ਏਰੀਆ ਫੈਲਿਆ ਇੱਥੇ ਬਹੁਤ ਸਾਰੇ ਇਹੋ ਜਿਹੇ ਪੱਥਰ ਤੇ ਸਮਾਨ ਵੀ ਲੱਗਾ ਕਿ ਜਿਹੜਾ ਹਿੰਦੂ ਮੰਦਰਾਂ ਨੂੰ ਲੁੱਟ ਕੇ ਲਗਾਇਆ ਗਿਆ। ਸਤਨਾਮ ਅਸੀਂ ਵੇਖਿਆ ਵੀ ਤਾਂ ਪਤਾ ਲੱਗ ਜਾਂਦਾ ਸੀ ਉਸ ਪੱਥਰ ਚੋਂ ਹਿੰਦੂਆਂ ਦੇ ਧਰਮ ਦੇ ਮੰਦਰ।

ਉਹਦੇ ਵੱਲ ਵੇਖ ਕੇ ਮੈਂ ਕਿਹਾ ਬਾਬਾ ਜੀ ਆਏ ਕਲੋਨੀ ਤੂੰ ਨੀ ਗਿਆ? ਕਹਿੰਦਾ ਜੀ ਮੈਂ ਕੋਠੇ ਗੁੱਡੀ ਨਹਾ ਗਿਆ ਪਰ ਨਹੀਂ ਗਿਆ ਧਿਆਨ ਦੇਣਾ ਸਿੱਖ ਡਿਊਟੀ ਦੇਵੇ ਆਪਣੀ ਕੁਕਰ ਨੂੰ। ਮੈਂ ਕਿਹਾ ਜੇ ਤੂੰ ਨਹੀਂ ਗਿਆ ਫਿਰ ਮੈਂ ਨਾ। ਬਾਬਾ ਜੀ ਤੂੰ ਦਰਸ਼ਨ ਨੀ ਕਰ ਗਿਆ? ਤਿੰਨ ਘੰਟੇ ਪੈਦਲ ਚੱਲ ਕੇ ਜਾਂਦੇ ਹਾਂ ਉੱਥੇ, ਗੱਡੀ ਤੇ ਚੱਲ ਕੇ ਜਾਂਦੇ ਇੱਥੇ ਸਾਰ ਮਹਾਂਪੁਰਸ਼ ਆਪਣੇ ਇਲਾਕੇ ਚ ਆਏ ਦਰਸ਼ਨ ਕਰੇ। ਮੈਂ ਕਿਹਾ ਮੈਂ ਤੇਰੇ ਨਾਲ ਤੂੰ ਗਿਆ ਕਿਉਂ ਦਰਸ਼ਨ ਕਰ ਗੁੱਡੀ ਚੱਲ ਗਿਆ ਧਿਆਨ ਦੇਣਾ। ਜਦੋਂ ਉਹਨੂੰ ਮਹਿਸੂਸ ਹੋਇਆ ਵੀ ਇਹ ਕੀ ਕਰਾਂ, ਮੈਂ ਕਿਹਾ ਹੁਣ ਬਾਬਾ ਜੀ ਨੂੰ ਫੋਟੋ ਲੱਗੀ ਕਹਿੰਦੇ ਅਰਦਾਸ ਕਰ ਬਾਬਾ ਜੀ ਗਲਤੀ ਹੋ ਗਈ ਤੁਸੀਂ ਆਏ ਤੇ ਮੈਂ ਗਿਆ ਨੀ, ਅਰਦਾਸ ਕਰ। ਤੇ ਦੂਸਰਾ ਇੱਕ ਪਾਠ ਜਪਜੀ ਸਾਹਿਬ ਦਾ ਬਹਿ ਕੇ ਹਾਜ਼ਰੀ ਲਾ ਤਾਂ ਕਿ ਤੇਰਾ ਨਾਂ ਗਿਆ ਵੀ ਹਾਜ਼ਰੀ ਲੱਗੀ। ਤੇ ਉਹ ਜਪਜੀ ਸਾਹਿਬ ਦਾ ਪਾਠ ਪਹਿਲੇ ਉਹਨੇ ਅਰਦਾਸ ਕੀਤੀ ਫਿਰ ਜਪਜੀ ਸਾਹਿਬ ਦਾ ਪਾਠ ਕਰਦਾ ਪਿਆ ਤੇ ਮੇਜ ਦੇ ਉੱਤੇ ਚਿਪਸ ਪਈ ਸੀ, ਪਾਠ ਕਰਦੇ ਕਰਦੇ ਨਾ ਚਿਪਸ ਖਾਣ ਬੱਚਾ ਦੱਸਦਾ। ਮੈਂ ਕਿਹਾ ਕੀ ਕੀਤਾ ਤੂੰ ਪਾਠ ਕਰਦਾ ਪਿਆ ਵਿੱਚ ਚਿਪਸ ਖਾ ਲਈ? ਕਹਿੰਦਾ ਮੇਰਾ ਦਿਲ ਕੀਤਾ ਸੀ। ਮੈਂ ਕਿਹਾ ਹੁਣ ਪਾਠ ਪੂਰਾ ਕਰ ਤੇਰੇ ਬਾਅਦ ਹੀ ਗੱਲ ਕਰ। ਫਿਰ ਪਾਠ ਪੂਰਾ ਕਰ ਲਿਆ, ਮੈਂ ਕਿਹਾ ਹੁਣ ਜਿਹੜੀ ਚਿਪਸ ਵਿੱਚ ਖਾਧੀ ਹੈ ਨਾ ਹੁਣ ਪੰਜ ਪੌੜੀਆਂ ਪਾਠ ਇਹਨੂੰ ਖਾਣ ਦੀ ਸੀ। ਇਹ ਗੱਲ ਮੈਂ ਕਿਸੇ ਵੱਡਿਆ

ਮਹਿਮਾ ਦੇ ਬਾਰੇ ਦੱਸਣਾ ਚਾਹੁੰਦੇ ਕਿ ਭਾਈ ਜਪਜੀ ਸਾਹਿਬ ਦੀ ਬਾਣੀ ਦੀ ਕਿਤਨੀ ਮਹਿਮਾ ਹੈ। ਸੂਰਜ ਪ੍ਰਕਾਸ਼ ਦੀਆਂ ਕੁਝ ਪੰਕਤੀਆਂ

ਆਪ ਕਿਹਾ ਪੰਗਤੀਆਂ ਨੇ ਸੂਰਜ ਪ੍ਰਕਾਸ਼ ਦਈਆਂ ਸ਼ੁੱਧ ਸੁਣਾਏ ਰਜਾਵੇ ਮੋਹੀ ਕੋਈ ਸਿੱਖ ਉੱਠੇ ਸ਼ੁੱਧ ਤੇ ਚਿੱਤ ਜੋੜ ਕੇ ਜਪਜੀ ਦਾ ਪਾਠ ਸੁਣਾ ਕੇ ਭਾਈ ਮੈਨੂੰ ਰਜਾ ਲਵੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਇਹ ਸੂਰਜ ਪ੍ਰਕਾਸ਼ ਦੀਆਂ ਪੰਗਤੀਆਂ ਸ਼ੁੱਧ ਸੁਣਾਏ ਰਜਾਵੇ ਮੋਹੀ ਮਨ ਬਾਂਛਤ ਫਲ ਪ੍ਰਾਪਤ ਹੋਈ।

ਲਿਖਿਆ ਹੈ ਕੋਈ ਮੈਨੂੰ ਸ਼ੁੱਧ ਤੇ ਚਿੱਤ ਜੋੜ ਕੇ ਜਪਜੀ ਦਾ ਪਾਠ ਸੁਣਾਵੇ ਭਾਈ ਦੁਨੀਆਂ ਦੀ ਕੋਈ ਵਸਤੂ ਮੰਗੇਗਾ ਉਹ ਸਿੱਖ ਨੂੰ ਮਿਲੇਗੀ ਆਪ ਸਤਨਾਮ ਸਤਸੰਗ ਜੀ ਕਿ ਗੁਰੂ ਸਾਹਿਬ ਰੋਜ਼ ਇੰਜ ਕਹਿੰਦੇ ਸਨ ਸਿੱਖ ਨੂੰ ਜਪਜੀ ਸੁਣਾਓ

ਬਾਣੀ ਚਿੱਤ ਜੋੜ ਕੇ ਜਦੋਂ ਸੁਣਾਵੇ। ਇਹ ਪਾਠ ਸੁਣਨ ਤੋਂ ਪਹਿਲਾਂ ਬਚਨ ਕੀਤਾ ਸੀ, ਜੋ ਸਿੱਖ ਮੰਗੇਗਾ ਮੈਂ ਦਿਆਂਗਾ, ਤੇ ਇਤਿਹਾਸ ਲਿਖਦਾ ਕਿ ਗੁਰੂ ਮਹਾਰਾਜ ਨੇ ਜਦੋਂ ਨਜ਼ਰ ਮਾਰੀ, ਹੁਣੇ ਤੁਸੀਂ ਕਵੀ ਦੀਆਂ ਲਾਈਨਾਂ ਸੁਣੀਆਂ ਨੇ, ਚਿੱਤ ਜੁੜ ਗਿਆ ਜਦੋਂ ਜਪਜੀ ਦੇ ਵਿੱਚ, ਸਤਿਗੁਰ ਸੋਚਣ ਇਹਨੂੰ ਕੀ ਦੇਈਏ, ਮਾਇਆ ਦੇਈਏ, ਹੀਰੇ ਮੋਤੀ ਦੇਈਏ, ਜਾਂ ਦੁਨੀਆਂ ਦਾ ਰਾਜਾ ਬਣਾ ਦੇਈਏ। ਇੱਕ ਵਾਰੀ ਆਖੋ ਸਤਨਾਮ, ਪਰ ਇੰਜ ਪ੍ਰੇਮ ਨਾਲ ਜਪਜੀ, ਪੜਨ ਬਦਲੇ ਹੀਰੇ ਮੋਤੀ ਰਾਜ ਭਾਗ ਸਭ ਛੋਟਾ ਹੈ, ਇਹਦੇ ਬਦਲੇ ਇਹ ਚੀਜ਼ਾਂ ਤੁੱਛ ਨੇ। ਇੱਕ ਗੱਦੀ ਵੱਡੀ ਗੁਰੂ ਨਾਨਕ ਦੀ, ਇਹ ਦੇ ਦੇਈਏ ਨਹੀਂ ਤੋਟਾ ਹੈ। ਸਤਿਗੁਰੂ ਜੀ ਨਜ਼ਰ ਮਾਰੀ, ਮਾਇਆ ਵੀ ਛੋਟੀ ਹੈ, ਰਾਜ ਭਾਗ ਵੀ ਛੋਟਾ, ਹੀਰੇ ਮੋਤੀ ਵੀ ਛੋਟੇ ਨੇ। ਇਸ ਜਪਜੀ ਦੀ ਬਾਣੀ ਚਿੱਤ ਜੋੜ ਕੇ ਸੁਣਾ ਰਹੇ ਹਾਂ, ਤੇ ਇਹਦੇ ਬਦਲੇ ਗੁਰੂ ਨਾਨਕ ਦੀ ਗੱਦੀ ਦੇ ਦੇਣੀ। ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਨੇ ਕਿ ਸਤਿਗੁਰੂ ਉਹ ਗੱਦੀ ਦੇਣ ਲਈ ਚਰਨ ਉਠਾਏ ਨੇ ਕਿ ਅੱਜ ਇਹ ਗੱਦੀ ਤੇ ਭਾਈ ਗੋਪਾਲੇ ਨੂੰ ਵਾ ਦੇਣਾ। ਪਿਆਰ ਨਾਲ ਸਤਨਾਮ, ਪਰ ਕਹਿੰਦੇ ਮਾਇਆ ਵਰਤ ਗਈ। ਭਾਈ ਗੋਪਾਲਾ ਜੀ ਕਹਿਣ ਲੱਗੇ ਮਨ ਵਿੱਚ ਕਿ ਪਾਠ ਸੁਣਨ ਤੋਂ ਪਹਿਲੇ ਤੇ ਕਹਿੰਦੇ ਸੀ ਜੋ ਮਨ ਬਾਂਝਤ ਫਲ ਮੈਂ ਦਿਆਂਗਾ, ਤੇ ਹੁਣ ਇੰਜ ਲੱਗਦਾ ਜਿਵੇਂ ਸਤਿਗੁਰੂ ਜੀ ਤੁਰ ਚੱਲੇ ਨੇ, ਉੱਠ ਕੇ ਤੁਰਨ ਲੱਗੇ ਨੇ, ਤੇ ਮਨ

ਘੋੜਾ ਤੇ ਕਾਠੀ ਇਹ ਮੰਗਾਂਗਾ। ਸਤਸੰਗ ਜੀ, ਇੱਕ ਗੁਰੂ ਹਰਗੋਬਿੰਦ ਜੀ ਦਾ ਸਿੱਖ ਹੋਇਆ ਭਾਈ ਸੁਭਾਗਾ। ਇਹਦਾ ਇੰਨਾ ਕੁ ਪਿਆਰ ਸੀ ਗੁਰੂ ਘਰ ਦੇ ਨਾਲ ਕਿ ਇਹਨੇ 5 ਘੋੜੇ 125,000 ਦੇ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਚ ਭੇਟਾ ਕੀਤੇ ਸੀ ਤੇ ਸਤਿਗੁਰ ਨੇ 1 ਘੋੜਾ ਆਪਣੇ ਲਈ ਰੱਖਿਆ ਸੀ, 1 ਘੋੜਾ ਭਾਈ ਗੁਰਦਿੱਤਾ ਜੀ ਨੂੰ ਦਿੱਤਾ ਸੀ, 1 ਘੋੜਾ ਭਾਈ ਵਿਧੀ ਚੰਦ ਜੀ ਨੂੰ, 1 ਘੋੜਾ ਪੈਂਦੇ ਖਾਨ ਤੇ 5ਵਾਂ ਘੋੜਾ

ਵੇਖੋ ਗੁਰ ਚਰਨ ਉਠਾਇਓ, ਜਦੋਂ ਮਹਾਰਾਜ ਨੇ ਗੱਦੀ ਦੇਣ ਲਈ ਚਰਨ ਉਠਾਏ, ਇਹ ਸੂਰਜ ਪ੍ਰਕਾਸ਼ ਦੀਆਂ ਪੰਗਦੀਆਂ, ਪ੍ਰਭ ਮਾਇਆ ਨੇ ਤਬ ਵਿਚ ਲਾਇਓ, ਸਮਝਿਓ ਹਿਰਦੇ। ਉਹ ਭਾਈ ਗੋਪਾਲਾ ਆਪਣੇ ਹਿਰਦੇ ਚ ਕੀ ਸਮਝਦਾ, ਸਮਝਿਓ ਹਿਰਦੇ ਗੁਰੂ ਅਵ ਚਲੇ, ਗੁਰੂ ਮਹਾਰਾਜ ਚਲੇ ਨੇ। ਸੁਨੇ ਸਲੋਕ ਨਾ ਸਭ ਫਲ ਫਲੇ, ਮੈਨੂੰ ਕਿਵੇਂ ਕੀ ਦੇਣਗੇ, ਜਿਹੜੀ ਚਿੱਤ ਜਪਜੀ ਚ ਜੁੜਿਆ ਸੀ ਉਹ ਉਖੜ ਗਿਆ। ਆਖੋ ਸਤਨਾਮ। ਤੇ ਗੁਰੂ ਮਹਾਰਾਜ ਦਾ ਜੋ ਅੰਦਰ ਫੁਰਨਾ ਸੂਰਜ ਪ੍ਰਕਾਸ਼ ਦਰਜ ਕੀਤਾ, ਲੱਖ ਉਰ ਕੀ

ਸ੍ਰੀ ਨਾਨਕ ਗਾਦੀ ਵਡਿਆਈ, ਸਗਰੇ ਜਗ ਕੀ ਵਰ ਗੁਰਿਆਈ, ਸੋ ਹਮ ਦੇਨ ਉਠਤ ਇਸ ਸਮੇਂ, ਜਿਸ ਕੇ ਅੱਗੇ ਤ੍ਰਿਲੋਕੀ ਨਵੇਂ, ਜਿਹਦੇ ਅੱਗੇ ਸਾਰਾ ਤ੍ਰਿਲੋਕ ਨਮਸਕਾਰ ਕਰਦਾ, ਅਸੀਂ ਤੇ ਉਹ ਗੱਦੀ ਇਹਨੂੰ ਦੇਣ ਲੱਗੇ ਹਾਂ। ਭਾਵ ਕਹਿਣ ਦਾ, ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਦੀ, ਜਪਜੀ ਸਾਹਿਬ ਦੀ ਸੁਣਾਉਣ ਬਦਲੇ ਚਿੱਤ ਜੋੜ ਕੇ ਇਤਨੀ ਪ੍ਰਸੰਨਤਾ, ਪਰ ਕੀ ਕਿਹਾ, ਅਬ ਵੀ ਧਨ ਜਨਮ ਭਵ ਪਇਓ, ਜਨਮ ਮਰਨ ਦੁੱਖ ਸਭ ਮਿਟ ਗਇਓ, ਕਿ ਅਜੇ ਵੀ ਤੇਰਾ ਜਨਮ ਧਨ ਏ, ਤੇਰਾ ਜਨਮ ਮਰਨ ਸਾਰਾ ਇਹ ਵੀ ਮਿਟ ਜਾਏਗਾ। ਕਰਿਓ ਮਨੋਰਥ ਜੋ ਅਬ ਜੈਸੇ, ਸੋ ਲੀਜੋ ਨੈ ਬਿਲਮੋ ਕੈਸੇ। ਜਿਹੜਾ ਮਨੋਰਥ ਬਣਾਇਆ, ਹੁਣ ਇਹ ਮਨੋਰਥ ਤੇਰਾ ਵੀ ਪੂਰਾ ਹੋਏਗਾ। ਕਹਿ ਕਰ ਸੋ ਘੋੜਾ ਮੰਗਵਾਇਓ, ਸੁੰਦਰ ਜਿਸ ਪਰ ਜੀਨ ਸੁਹਾਇਓ। ਅਖ ਸਤਨਾਮ, ਉਹ ਘੋੜਾ ਸੁੰਦਰ ਜੀਨ ਵਾਲਾ ਮਹਾਰਾਜ ਜੀ ਨੇ ਮੰਗਵਾਇਆ। ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ, 1,25,000 ਕੀ ਕੀਮਤ ਜਾਹੀ, ਹੋਏ ਪ੍ਰਸੰਨ ਬਖਸ਼ਤ ਹੈ ਤਾਈ। ਪ੍ਰਸੰਨ ਹੋ ਕੇ ਉਹ ਘੋੜਾ ਬਖਸ਼ਿਆ ਹੈ ਧੰਨ ਗੁਰੂ ਹਰਗੋਬਿੰਦ ਜੀ ਨੇ। ਕਵੀ ਕਿਵੇਂ ਲਿਖ ਰਿਹਾ ਹੈ, ਆਓ ਬੜੇ

ਸਾਡਾ ਕਿਤਨਾ ਕੁ ਅਮੋਲਕ ਹੈ ਜੋ ਬਿਨਾਂ ਜਪਣ ਦੇ ਵਿਅਰਥ ਜਾ ਰਿਹਾ। ਇਹ ਕਦੇ ਜੀਵਨ ਵਿੱਚ ਮੁੜੇਗਾ ਨਹੀਂ ਮਿਲ ਸਕਦਾ। ਜਿਹੜਾ ਜਲ ਇੱਕ ਵਾਰਾਂ ਨਦੀ ਤੋਂ ਲੰਘ ਜਾਂਦਾ ਹੈ ਉਹ ਕਦੇ ਮੁੜ ਕੇ ਨਹੀਂ ਆਉਂਦਾ। ਜਿਹੜਾ ਦੁੱਧ ਥਣਾਂ ਤੋਂ ਬਾਹਰ ਆ ਜਾਂਦਾ ਹੈ ਉਹ ਮੁੜ ਕੇ ਕਦੇ ਥਣਾਂ ਵਿੱਚ ਨਹੀਂ ਗਿਆ। ਤੇ ਜਿਹੜੇ ਸਵਾਸ ਤੇਰੇ ਬਿਨਾਂ ਜਪਣ ਦੇ ਬੀਤ ਗਏ ਹਨ ਕਦੇ ਜੀਵਨ ਵਿੱਚ ਆਉਣਗੇ ਨਹੀਂ, ਕਦੇ ਨਹੀਂ ਆਉਣ ਵਾਲੇ। ਇਸ ਲਈ ਇਹਨਾਂ ਅਮੋਲਕ ਸਵਾਸਾਂ ਨੂੰ ਕੌਡੀਆਂ ਦੇ ਭਾਰਨਾ ਵਿੱਚ ਮਿੱਟੀ ਵਿੱਚ ਨਾ ਰੁਲਾ। ਐਸਾ ਨਾ ਹੋਵੇ ਕਿ ਜਿਸ ਵਾਹਿਗੁਰੂ ਨੇ ਤੈਨੂੰ ਅਮੋਲਕ ਸਵਾਸਾਂ ਦੀ ਪੂੰਜੀ ਦਿੱਤੀ ਹੈ, ਜਦੋਂ ਤੂੰ ਜਾਵੇਂ ਤਾਂ ਤੇਰੇ ਕੋਲ ਕੱਖ ਵੀ ਨਾ ਹੋਵੇ, ਕਿਉਂਕਿ ਜਦੋਂ ਤੂੰ ਆਇਆ ਸੈਂ ਤੇਰੇ ਕੋਲ ਸਵਾਸਾਂ ਦੀ ਪੂੰਜੀ ਸੀ, ਹੁਣ ਜਾਵੇਂ ਤਾਂ ਫਿਰ ਨਾਮ ਦੀ ਪੂੰਜੀ ਬਣ ਕੇ ਲੈ ਜਾ। ਤੇ ਫਿਰ ਬਈ ਤੇਰਾ ਇੱਥੇ ਵੀ ਤੇ ਦਰਗਾਹ ਵਿੱਚ ਵੀ ਆਣਾ ਜਾਣਾ ਤੇਰਾ ਤਨਤਾ ਦੇ ਯੋਗ ਹੋ ਜਾਏਗਾ, ਤੂੰ ਆਦਰਨੀਏ ਹੋ ਜਾਏਗਾ, ਆਦਰ ਪਾਏਗਾ ਭਾਈ ਜੇ ਅਮੋਲਕ ਸਵਾਸਾਂ ਦੇ ਨਾਲ ਵਣਜ ਕਰੇਗਾ ਨਾਮ ਦੇ। ਨਾਮ ਦੇ ਵਣਜ ਕਰਨ ਵਾਲੇ, ਨਾਮ ਦੇ ਵਣਜਾਰੇ ਜੋ ਹਨ ਉਹ ਧਨਵੰਤ ਹਨ। ਦੁਨਿਆਵੀ ਮਾਇਆ ਦੇ ਵਣਜਾਰੇ ਹਜ਼ੂਰ ਕਹਿੰਦੇ ਹਨ ਉਹਨਾਂ ਵਰਗਾ ਤਾਂ ਕੋਈ ਮੰਗਤਾ ਨਹੀਂ, ਕਿਉਂਕਿ ਜਿਉਂ ਪਾਵਕ ਈਧਨ ਨਹੀਂ ਦਰਾਪੈ। ਮਾਇਆ ਦਾ ਲਾਲਚੀ ਕਦੇ ਰਜਦਾ ਨਹੀਂ, ਕਦੇ ਨਹੀਂ ਰਜ ਸਕਦਾ। ਹਜ਼ੂਰ ਕਹਿੰਦੇ ਨੇ ਜਿਸ ਤਰ੍ਹਾਂ ਅੱਗ ਨਹੀਂ ਨਾ ਰਜਦੀ, ਜਿਤਨੀਆਂ ਮਰਜ਼ੀ ਹਨ ਲੱਕੜਾਂ ਪਾਈ ਜਾਓ, ਕਦੇ ਅੱਗ ਇਹ ਨਹੀਂ ਕਹਿੰਦੀ ਬਈ ਮੇਰਾ ਪੇਟ ਭਰ ਗਿਆ। ਇਸੇ ਤਰ੍ਹਾਂ ਸੰਸਾਰ ਦੀ ਮਾਇਆ ਦਾ ਲਾਲਚ ਹੈ। ਆਖਿਆ ਜੇ ਲਾਲਚ ਕਰਨਾ ਹੈ ਤਾਂ ਇਹ ਕੀਤਾ ਕਰ ਕਿ ਥੋੜਾ ਸਮਾਂ ਹੋਰ ਨਿਤਨੇਮ ਕਰ ਲਵਾਂ। ਇੱਕ ਪਾਠ ਕੀਤਾ ਸੁਖਮਨੀ ਸਾਹਿਬ ਦਾ, ਦੂਜਾ ਵੀ ਕਰ ਲਵਾਂ। ਪਤਾ ਨਹੀਂ ਅਗਲੇ ਆਉਣ ਵਾਲੇ ਸਵਾਸ ਕਿਹੋ ਜਿਹੇ ਹੋਣਗੇ, ਹੈਨ ਕਿ ਨਹੀਂ ਹਨ। ਕੋਈ ਨੇਕ ਕੰਮ ਕਰ ਰਿਹਾ ਹੋਰ ਵਧੇਰੇ ਕਰ, ਕਿਉਂਕਿ ਇਹ ਸਮਾਂ ਹੀ ਤੇਰੇ ਨਾਲ ਜਾਏਗਾ। ਕਰਮੀ ਆਪੋ ਆਪਣੀ, ਆਪਣੇ ਆਪਣੇ ਕਰਮਾਂ ਦਾ ਖੱਟਿਆ ਖਾਣਾ। ਜਿਹੜੇ ਚੰਗੀ ਕਰਨੀ ਕਮਾਈ ਕਰਕੇ ਜਾਣਗੇ ਇੱਥੇ ਵੀ ਆਦਰ ਪਾਉਂਦੇ ਹਨ, ਦਰਗਾਹ ਵਿੱਚ ਵੀ ਆਦਰ ਪਾਉਂਦੇ ਹਨ। ਇਸ ਲਈ ਹਜ਼ੂਰ ਦਾ ਬਚਨ ਹੈ ਭਾਈ ਨਾਮ ਜਪ ਜਪ ਕੇ ਆਪਣਾ ਜੀਵਨ ਸਫਲ ਕਰ ਲੈ।

ਕਿ ਜੰਮ ਦਾ ਡੰਡ ਬੜਾ ਬਹੁਤ ਬੁਰਾ ਹੈ, ਕਿਉਂਕਿ ਜਿਸ ਵਾਹਿਗੁਰੂ ਨੇ ਸਾਨੂੰ ਅਮੋਲਕ ਸਵਾਸ ਬਖਸ਼ੇ ਹਨ ਸੰਸਾਰ ਵਿੱਚ ਭੇਜਿਆ, ਇਹਨਾਂ ਸਵਾਸਾਂ ਦਾ ਭਾਈ ਉਸਨੇ ਪੁੱਛਣਾ ਹੈ ਬਈ ਇਹਨਾਂ ਸਵਾਸਾਂ ਨਾਲ ਤੂੰ ਕੀ ਕੀਤਾ ਬਈ। ਜੇ ਤਾਂ ਅਮੋਲਕ ਹੀਰਿਆਂ ਲਾਲਾਂ ਤੋਂ ਮਹਿੰਗੇ ਸਵਾਸਾਂ ਦੇ ਨਾਲ ਜੇ ਤੂੰ ਨਾਮ ਦਾ ਵਣਜ ਕੀਤਾ ਤਾਂ ਤੇਰਾ ਆਉਣਾ ਔਰ ਜਾਣਾ ਤਨਤਾ ਦੇ ਯੋਗ ਹੈ। ਨਹੀਂ ਤੇ ਫਿਰ ਕਬੀਰ ਜੀ ਕਹਿੰਦੇ ਜੰਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਿਹਾ ਜਾਏ। ਤਾਂ ਕਬੀਰ ਜੀ ਨੂੰ ਸਵਾਲ ਕੀਤਾ ਗਿਆ, ਮਹਾਰਾਜ ਤੁਸੀਂ ਇਸ ਡੰਡ ਤੋਂ ਕਿਵੇਂ ਬਚੇ ਹੋ? ਤਾਂ ਕਬੀਰ ਜੀ ਕਹਿੰਦੇ ਏਕ ਜੋ ਸਾਧੂ ਮੋਹਿ ਮਿਲਿਓ ਤਿੰਨ ਲਿਓ ਅੰਚਲ ਲਾਏ। ਇੱਕ ਮੈਨੂੰ ਸਾਧੂ ਪੂਰਨ ਗੁਰੂ ਸਤਿਗੁਰੂ ਮੈਨੂੰ ਮਿਲ ਪਏ ਹਨ, ਜਿਨ੍ਹਾਂ ਨੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਿਆ, ਇਸ ਲਈ ਹੁਣ ਜਮਾਂ ਦੀ ਅੱਗ ਮੈਨੂੰ ਨਹੀਂ ਪੋ ਸਕਦੀ। ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਮੰਗ ਕਰ ਰਹੇ ਹਨ ਕਿ ਮਾਧੋ ਸਾਧੂ ਜਨ ਦਿਓ ਮਿਲਾਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਆਓ ਅਸੀਂ ਵੀ ਇਹ ਦਾਤ ਗੁਰੂ ਕੋਲੋਂ ਮੰਗੀਏ।

ਅਸੀਂ ਆਪਣੇ ਸਰੀਰ ਬਾਰੇ ਸੋਚਿਆ ਕਿ ਕਦੀ ਕਿਸੇ ਨੇ ਆਪਣੀ ਜ਼ਬਾਨ ਬਾਰੇ ਸੋਚਿਆ? ਅਗਰ ਪਰਮਾਤਮਾ ਨੇ ਸਾਨੂੰ ਜ਼ਬਾਨ ਨਾ ਦਿੱਤੀ ਹੁੰਦੀ ਤੇ ਸਾਡਾ ਜੀਵਨ ਕਿਹੋ ਜਿਹਾ ਹੁੰਦਾ? ਧਨ ਦੌਲਤ ਸੁੱਖ ਦੇ ਸਮਾਨ ਕਿਤਨੇ ਵੀ ਹੋਣ, ਰੰਗ ਰੂਪ ਸਭ ਕੁਝ ਹੋਵੇ, ਪਰ ਜੇ

ਅਸੀਂ ਕਿਸੇ ਨੂੰ ਆਪਣੇ ਮਨ ਦੀ ਗੱਲ ਕਹਿ ਸਕਦੇ ਹਾਂ ਔਰ ਜ਼ੁਬਾਨ ਦੇ ਨਾਲ ਹੀ ਉਸ ਪ੍ਰਭੂ ਦਾ ਸਿਮਰਨ ਵੀ ਕਰਨਾ ਹੈ। ਪਰ ਸਤਿਗੁਰੂ ਜੀ ਕਹਿੰਦੇ ਹਨ ਇਹ ਰਸਨਾ ਤੂੰ ਪ੍ਰਭੂ ਦਾ ਸਿਮਰਨ ਤੇ ਛੱਡ ਦਿੱਤਾ ਪਰ ਰਸਾਂ ਕਸਾਂ ਵਿੱਚ ਤੂੰ ਪੈ ਗਈ। ਅੱਜ ਜੇ ਚੰਗਾ ਖਾਧਾ ਤੇ ਆਪਾਂ ਕਹਿ ਦਿੰਦੇ ਹਾਂ ਅੱਜ ਬੜਾ ਸਵਾਦ ਆਇਆ, ਕੱਲ ਇਸ ਤੋਂ ਵੀ ਵਧੀਆ ਭੋਜਨ ਹੋਵੇ, ਕੋਈ ਹੋਰ ਚੰਗੀ ਚੀਜ਼। ਇਹ ਜਿਹੜੀ ਜ਼ੁਬਾਨ ਹੈ ਖਾ ਖਾ ਕੇ ਨਹੀਂ ਰਜਦੀ, ਸਵਾਦ ਦੇਖ ਦੇਖ ਕੇ ਇਹ ਜ਼ੁਬਾਨ ਨਹੀਂ ਰਜਦੀ। ਅੱਜ ਜੋ ਖਾਧਾ ਕੱਲ ਇਸ ਤੋਂ ਵੀ ਵਧੀਆ ਚਾਹੀਦਾ, ਜੋ ਅਗਲੇ ਦਿਨ ਖਾਧਾ ਪਰਸੋਂ ਉਸ ਤੋਂ ਵੀ ਵਧੀਆ ਚਾਹੀਦਾ।

ਤੇ ਸ਼ਬਦ ਦੇ ਅਖੀਰ ਵਿਚ ਕਿਹਾ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ। ਇਹ ਗੁਰੂ ਨਾਨਕ ਕਹਿੰਦੇ ਹਨ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਾਨਕ ਦਾ ਰੂਪ ਕਹਿ ਰਿਹਾ ਐ ਰਸਨਾ ਉਹ ਸਾਰੇ ਰਸ ਜਿਹੜੇ ਝੂਠੇ ਹਨ ਉਹ ਵਿਸਰ ਜਾਣਗੇ।

ਜਿਹੜਾ ਆਪਣੀ ਰਸਨਾ ਦੇ ਨਾਲ ਆਪਣੀ ਜ਼ੁਬਾਨ ਦੇ ਨਾਲ ਰਾਮ ਦਾ ਨਾਮ ਨਹੀਂ ਜਪੇਗਾ, ਜਿਹੜਾ ਆਪਣੀ ਰਸਨਾ ਦੇ ਨਾਲ ਉਸ ਵਾਹਿਗੁਰੂ ਨੂੰ ਯਾਦ ਨਹੀਂ ਕਰੇਗਾ। ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਇਨਸਾਨ ਵਾਰ ਵਾਰ ਜੰਮਦਾ ਔਰ ਮਰਦਾ ਰਹੇਗਾ। ਇਸ ਰਸਨਾ ਦੇ ਨਾਲ ਖਾਦਾ

ਜਿਹੜਾ ਆਪਣੀ ਰਸਨਾ ਦੇ ਨਾਲ ਸਿਮਰਨ ਨਹੀਂ ਕਰੇਗਾ ਉਹ ਵਾਰ ਵਾਰ ਜੰਮਦਾ ਮਰਦਾ ਰਹੇਗਾ, ਦੁੱਖਾਂ ਵਿੱਚ ਪਿਆ ਰਹੇਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ

ਜੇ ਇਹ ਜ਼ੁਬਾਨ ਨਾਮ ਨਹੀਂ ਜਪਦੀ, ਉਸ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੀ, ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਰਸਨਾ ਨੂੰ, ਇਸ ਜ਼ੁਬਾਨ ਨੂੰ ਤਿਲ ਤਿਲ ਕਰਕੇ ਕੱਟਦੇ ਹਾਂ, ਭਾਵ ਇਸ ਜ਼ੁਬਾਨ ਦੇ ਮੈਂ ਟੁਕੜੇ ਕਰਦੇ ਹਾਂ, ਛੋਟੇ ਛੋਟੇ ਟੁਕੜੇ, ਭਾਵ ਦੁੱਖ ਦੇ ਹਾਂ

ਇਹ ਪ੍ਰਣ ਤੂੰ ਕਦੋਂ ਦਾ ਕੀਤਾ ਕਿ ਮੈਂ ਕਿਸੇ ਨੂੰ ਜਿੰਦਾ ਨਹੀਂ ਜਾਣਦੇ? ਬਾਲਵੀ ਕਹਿਣ ਲੱਗੇ, ਇੱਕ ਦਿਨ ਮੈਂ ਇੱਕ ਗੱਭਰੂ ਨੌਜਵਾਨ ਮਾਰਿਆ, ਉਹਦੀ ਜੇਬ ਦੇ ਵਿੱਚੋਂ ਕੌਡੀਆਂ ਨਿਕਲੀਆਂ, ਇਹ ਕੌਡੀਆਂ ਪਹਿਲਾਂ ਹੋਇਆ ਕਰਦੀਆਂ ਸਨ। ਉਹ ਕੌਡੀਆਂ ਲੈ ਕੇ ਮੈਂ ਮਾਂ ਨੂੰ ਕਿਹਾ, ਮਾਂ ਐਡਾ ਸੋਹਣਾ ਮੈਂ ਜਵਾਨ ਮਾਰਿਆ।

ਕੌੜੀਆਂ ਬਦਲੇ ਤੂੰ ਇੱਕ ਜਾਨ ਲਈ। ਇਹ ਜਿਹੜੀਆਂ ਮੱਛੀਆਂ ਨੇ ਇਹਨਾਂ ਵਿੱਚ ਵੀ ਤੇ ਜਾਨ ਸੀ, ਕਿਸੇ ਨੇ ਇਹਨਾਂ ਨੂੰ ਵੀ ਤੇ ਮਾਰਿਆ। ਇਹਨਾਂ ਕੌਡੀਆਂ ਬਦਲੇ ਮੈਂ ਕਿਤਨੀਆਂ ਮੱਛੀਆਂ ਲੈ ਕੇ ਆਈਆਂ, ਤੂੰ ਇੱਕ ਜਾਨ ਲਈ ਇੱਥੇ ਤੇ ਕਿੰਨੀਆਂ ਜਾਨਾਂ ਕਿਸਨੇ ਲਈਆਂ। ਨਾ ਕੋਈ ਪੁੰਨ ਹੈ ਤੇ ਨਾ ਕੋਈ ਬਾਪ, ਬਸ ਮਾਂ ਦੀ ਇਹ ਗੱਲ ਪੱਲੇ ਬੰਨ ਲਈ। ਉਸ ਦਿਨ ਤੋਂ ਮੈਂ ਪ੍ਰਣ ਕਰ ਲਿਆ ਕਿ ਕਿਸੇ ਕੋਲੋਂ ਕੁਝ ਮਿਲੇ ਭਾਵੇਂ ਨਾ ਮਿਲੇ, ਮੈਂ ਕਿਸੇ ਨੂੰ ਜਿੰਦਾ ਨਹੀਂ ਜਾਣਦੇ। ਤੁਸੀਂ ਹੁਣ ਧੌਣਾ ਨੀਵੀਆਂ ਕਰੋ, ਮੈਂ ਤੁਹਾਡੇ ਸਿਰ ਵੱਢਣੇ। ਸਾਸੰਗ, ਬੱਚੇ ਦਾ ਪਹਿਲਾ ਗੁਰੂ ਉਸ ਦੀ ਮਾਂ ਹੁੰਦੀ। ਜੇ ਮਾਂ ਚੰਗੀ ਸਿੱਖਿਆ ਦੇਵੇ ਤੇ ਬੱਚਾ ਨੇਕ ਔਰ ਚੰਗਾ ਬਣੇਗਾ, ਪਰ ਜੇ ਮਾਂ ਹੀ ਆਪਣੀ ਜ਼ਬਾਨ ਤੋਂ ਮਾੜੀ ਸਿੱਖਿਆ ਦੇਵੇਗੀ ਤੇ ਫਿਰ ਬੱਚੇ ਦਾ ਜੀਵਨ ਤੇ ਵਿਗੜੇਗਾ। ਕਈ ਵਾਰੀ ਮਾਵਾਂ ਹੀ ਬੱਚਿਆਂ ਦਾ ਜੀਵਨ ਵਿਗਾੜਦੀਆਂ ਹਨ, ਝੂਠ ਬੋਲਣ ਦੀ ਆਦਤ ਪਾ ਕੇ, ਚੋਰੀ ਕਰਨ ਦੀ, ਚੀਜ਼ ਲੁਕਾਉਣ ਦੀ ਆਦਤ ਪਾ ਕੇ। ਹੁਣ ਮਾਂ ਨੇ ਕਿਹਾ ਕੋਈ ਪਾਪ ਨਹੀਂ ਕੋਈ ਪੁੰਨ ਨਹੀਂ, ਤੇ ਪੁੱਤਰ ਨੇ ਮੰਨ ਲਿਆ। ਆਰੀਆ ਸਮਾਜ ਦੇ ਸੱਤ ਰਿਖੀ ਇਹਨਾਂ ਨੇ ਧੌਣਾ ਨੀਵੀਆਂ ਕੀਤੀਆਂ ਤੇ ਬਾਲ ਵੀ ਕੁਹਾੜਾ ਸਿਰ ਤੋਂ ਤਾਂ ਚੁੱਕਿਆ। ਲੱਗੇ ਹਨ ਇਹਨਾਂ ਨੂੰ ਮਾਰਨ, ਪਰ ਹੱਥ ਥੱਲੇ ਨਹੀਂ ਆਉਂਦਾ। ਭਾਈ ਗੁਰਦਾਸ ਜੀ ਬਿਆਨ ਕਰਦੇ ਹਨ, ਮਾਰਨ ਨੂੰ ਲੋਚੇ ਕਣਾ, ਕੱਢ ਨਾ ਹੰਗੇ ਹੱਥ ਉਗਾੜਾ। ਬੜੀ ਕੋਸ਼ਿਸ਼ ਕਰਦਾ ਹੈ ਕਿ ਮਹਾਂਪੁਰਸ਼ਾਂ ਦੇ ਸਿਰ ਵੱਢਦੇ ਹਾਂ, ਪਰ ਹੱਥ ਥੱਲੇ ਨਹੀਂ ਆਉਂਦਾ। ਤੇ ਮਹਾਂਪੁਰਸ਼ ਕਹਿਣ ਲੱਗੇ ਬਾਲ ਵੀਰ, ਜੇ ਸਾਨੂੰ ਮਾਰਨਾ ਹੈ ਤੇ ਜਲਦੀ ਮਾਰ।

ਤੁਹਾਡੇ ਵਾਸਤੇ ਮੈਂ ਪਾਪ ਕਰਦਾ। ਅੰਤ ਵੇਲੇ ਜਦ ਲੇਖਾ ਹੋਵੇਗਾ ਤੂੰ ਮੇਰਾ ਸਾਥ ਦੇਵੀਂ। ਤੇ ਮਾਂ ਨੇ ਕਿਹਾ ਬੇਟਾ

ਵੀ ਹੈ ਪੁੰਨ ਵੀ ਹੈ ਪਰ ਤੂੰ ਇਹ ਦੱਸ ਅੰਤ ਵੇਲੇ ਮੇਰੀ ਸਹਾਇਤਾ ਕਰੇਂਗੀ। ਤੇ ਮਾਂ ਨੇ ਕਿਹਾ ਬੇਟਾ ਮੈਂ ਤੈਨੂੰ ਪਾਲਿਆ

ਜਿਨ੍ਹਾਂ ਧੀਆਂ ਪੁੱਤਰਾਂ ਵਾਸਤੇ ਜਿਸ ਪਰਿਵਾਰ ਵਾਸਤੇ ਮੈਂ ਠੱਗੀਆਂ ਕਰਦਾ ਪਾਪ ਕਰਦਾ ਕਿ ਇਹ ਸਾਰੇ ਖੁਸ਼ ਰਹਿਣ, ਅੱਜ ਉਨ੍ਹਾਂ ਨੇ ਕਹਿ ਦਿੱਤਾ ਹੈ

ਸੱਤਾ ਮਹਾਂਪੁਰਸ਼ਾਂ ਨੇ ਵਿਚਾਰ ਕੀਤੀ ਕਿ ਵਾਲਮੀਕ ਨੂੰ ਸਿੱਧਾ ਉਪਦੇਸ਼ ਦਿੱਤਾ ਤੇ ਇਹਦੇ ਤੇ ਅਸਰ ਨਹੀਂ ਹੋਣਾ ਕਿਉਂਕਿ ਮਨ ਕਠੋਰ ਹੋ ਚੁੱਕਾ ਸੀ। ਕਹਿਣ ਲੱਗੇ ਇੱਥੇ ਬੈਠ ਜਾ ਤੇ ਬਹਿ ਕੇ ਹੁਣ ਤੂੰ ਮਰਾਂ ਮਰਾਂ

ਦੋ ਆਲਮ ਕਹਿੰਦੇ ਨੇ ਦੋ ਜਹਾਨ ਤੇਗੇ ਤੇਗੇ ਕਿਹਾ ਹੈ ਤਲਵਾਰ ਨੂੰ ਕਿਰਪਾਨ ਨੂੰ ਨਾਨਕ ਸਾਹਿਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਨ ਫਜਲੇ ਸੱਚਾ ਸਾਹਿਬ ਅਸਤ ਫਜਲੇ ਕਹਿੰਦੇ ਨੇ ਮਿਹਰ ਕਿਰਪਾ ਇਹਨਾਂ ਦੋਨਾਂ ਲਾਈਨਾਂ ਦਾ ਅਰਥ ਇਹ ਸਿੱਕਾ ਦੋਹਾਂ ਜਹਾਨਾਂ ਵਾਸਤੇ ਹੈ ਗੁਰੂ ਨਾਨਕ ਦੇਵ ਜੀ ਦੀ ਤਲਵਾਰ ਨਾਲ ਅਤੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ ਇਹ ਸਿੱਕਾ

ਇਹ ਦੇਖਣ ਵਾਸਤੇ ਆਪਣੇ ਆਸ਼ਰਮ ਨੂੰ ਤੁਰ ਪਿਆ ਕਿਹੜਾ ਮਹਾਂਪੁਰਸ਼ ਮੇਰੇ ਪਲੰਗ ਤੇ ਬੈਠੇ ਜਿਸ ਨੂੰ ਮੈਂ ਬੜੀ ਕੋਸ਼ਿਸ਼ ਕੀਤੀ ਪਰ ਉਹ ਪਲੰਗ ਹਿੱਲ ਨਾ ਸਕਿਆ। ਮਾਧੋਦਾਸ ਬੈਰਾਗੀ ਜਿਸ ਵਕਤ ਆਪਣੇ ਆਸ਼ਰਮ ਵਿੱਚ ਪਹੁੰਚਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਲੰਗ ਤੇ ਬੈਠੇ ਹਨ। ਚਾਰ ਚੁਫੇਰੇ ਸਿੱਖ ਯੋਧੇ ਸ਼ਸਤਰਾਂ ਨਾਲ ਸਜੇ ਖੜੇ ਹਨ।

ਅਤੇ ਉਸਦੇ ਤਪ ਦੁਆਰਾ ਕਠੋਰ ਬਣੇ ਹੋਏ ਸਰੀਰ ਨੂੰ ਇਉਂ ਤੱਕਿਆ ਜਿਵੇਂ ਉਹਨਾਂ ਦੀਆਂ ਅੱਖਾਂ ਦੋ ਹੱਥ ਹੋਣ ਅਤੇ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ

ਚਰਨਾਂ ਨੂੰ ਚੁੰਮਦਾ ਹੋਇਆ ਕਹਿਣ ਲੱਗਾ, ਮੈਂ ਤੁਹਾਡਾ ਬੰਦਾ ਗੁਰੂ ਜੀ, ਮੈਂ ਤੁਹਾਡਾ ਬੰਦਾ। ਮੈਂ ਤੁਹਾਡੀ ਬੜੀ ਉਡੀਕ ਕੀਤੀ, ਬੜਾ ਢੂੰਡਿਆ, ਬੜਾ ਲੱਭਿਆ, ਅੱਜ ਤੁਸੀਂ ਮਿਲੇ, ਮੈਨੂੰ ਸ਼ਾਂਤੀ ਨਸੀਬ ਹੋਈ, ਮੇਰੀ ਮੰਜ਼ਿਲ ਮੈਨੂੰ ਮਿਲ ਗਈ। ਗੁਰੂ ਜੀ ਨੇ ਮਾਧੂ ਦਾਸ ਨੂੰ ਉਠਾ ਕੇ ਆਪਣੇ ਕੋਲ ਬਿਠਾਇਆ, ਪਿਆਰ ਨਾਲ ਕਿਹਾ, ਜਾਣਦੇ ਹੋਏ ਵੀ ਪੁੱਛਦੇ ਨੇ ਤੂੰ ਬੈਰਾਗੀ ਕਿਉਂ ਬਣਿਆ, ਤਾਂ ਮਾਧੂ ਦਾਸ ਨੇ ਆਪਣੀ ਕਹਾਣੀ ਸੁਣਾਈ। ਇੱਕ ਹਿਰਨੀ ਦਾ ਮੈਂ ਸ਼ਿਕਾਰ ਕੀਤਾ, ਉਹ ਮਰੀ, ਉਹਦੇ ਬੱਚੇ ਵੀ ਤੜਪ ਤੜਪ

ਜਿਨ੍ਹਾਂ ਦੇ ਨਾਲ ਸੋਨੇ ਲੱਗੇ ਹੋਏ ਸਨ। ਪੰਜ ਸਿੰਘ ਅਨੇਕਾਂ ਵਸਤੂਆਂ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਾਲਮਾਂ ਦਾ ਨਾਸ ਕਰਨ ਵਾਸਤੇ ਨਾਦੇੜ ਤੋਂ ਗੋਦਾਵਰੀ ਦੇ ਕੰਢੇ ਤੋਂ

ਉਹਨਾਂ ਜਿਉਂਦਿਆਂ ਨੂੰ ਇੱਥੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਨਜ਼ਾਰਾ ਅੱਖਾਂ ਸਾਹਮਣੇ ਆਇਆ, ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਫੌਜੀਆਂ ਨੂੰ ਵੰਗਾਰਦਿਆਂ ਹੋਇਆ ਆਖਿਆ, ਇਹੋ ਹੀ ਉਹ ਸਰਹੰਦ ਹੈ ਜਿਸ ਜਗ੍ਹਾ ਮੇਰੇ ਗੁਰੂ ਦੇ ਨੰਨੇ ਨੰਨੇ ਮਾਸੂਮ ਬੱਚਿਆਂ ਨੂੰ ਦੀਵਾਰ ਵਿੱਚ ਚੁਣਿਆ ਗਿਆ। ਮੈਂ ਚਾਹੁੰਦਾ ਇਸ ਸ਼ਹਿਰ ਦਾ ਨਾਮ ਨਿਸ਼ਾਨ ਮਿਟਾ ਦੇ। ਵਜ਼ੀਰ ਖਾਨ, ਉਹਦੇ ਅਹਿਲਕਾਰ ਸਭ ਖਤਮ ਕਰ ਦਿਓ। ਨੀਹਾਂ ਵਿੱਚ ਸਾਹਿਬਜ਼ਾਦੇ ਚਿਣੇ ਗਏ, ਦੇਖੋ ਕੋਈ ਦੀਵਾਰ ਨਾ ਰਹੇ, ਕੋਈ ਮਕਾਨ ਨਾ ਰਹੇ, ਕੋਈ ਕਿਲਾ ਨਾ ਰਹੇ, ਕੋਈ ਛੱਤ ਨਾ ਰਹੇ। ਹਲ ਚਲਾ ਦਿਓ, ਇਸ ਸ਼ਹਿਰ ਨੂੰ ਮਿੱਟੀ ਚ ਮਿਲਾ ਦਿਓ। ਦੇਖਦਿਆਂ ਦੇਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਸਰਹੰਦ ਤੇ ਹਮਲਾ ਕਰ ਦਿੱਤਾ। ਵਜ਼ੀਰ ਖਾਨ ਆਪਣੇ ਵਜ਼ੀਰਾਂ ਨਾਲ, ਅਹਿਲਕਾਰਾਂ ਨਾਲ, ਜਰਨੈਲਾਂ ਦੇ ਨਾਲ

ਦੇਸ਼ ਕੌਮ ਦੀ ਰੱਖਿਆ ਵਾਸਤੇ, ਮਜ਼ਲੂਮਾਂ ਦੀ ਰੱਖਿਆ ਵਾਸਤੇ ਪੈਦਾ ਕੀਤਾ। ਇਹੋ ਮਕਸਦ ਬਾਬਾ ਬੰਦਾ ਸਿੰਘ ਬਹਾਦਰ ਨੇ ਅਪਣਾਇਆ ਅਤੇ ਆਪਣਾ ਆਪ ਗੁਰੂ ਦੇ ਆਸ਼ੇ ਅਨੁਸਾਰ ਗੁਰੂ ਦੀ ਸੇਵਾ ਕਰਦਿਆਂ ਹੋਇਆ

ਬਾਬਾ ਜੀ ਕਹਿਣ ਲੱਗੇ ਮਰਦੇ ਉਹ ਨੇ ਜਿਹੜੇ ਰੱਬ ਤੋਂ ਵਿਛੋੜਾ ਪਾ ਜਾਂਦੇ ਨੇ, ਜਿਹਦੇ ਜੀ ਮਰ ਜਾਂਦੇ ਨੇ, ਆਖਾਂ ਜੀਵਾਂ ਦੂਸਰੇ ਮਰ ਜਾਂਦੇ। ਸਤਿਗੁਰੂ ਨਾਨਕ ਪਾਤਸ਼ਾਹ ਬਾਬਾ ਨਾਨਕ ਸਿੰਘ ਇੱਕ ਦਿਨ ਕਹਿਣ

ਜਦੋਂ ਰਾਤ ਬਦਲੀ ਹੋਵੇਗਾ ਥੋੜਾ ਜਿਹਾ ਫਰਕ ਆਪ ਜੀ ਨੂੰ ਮਹਿਸੂਸ ਹੋਵੇਗਾ। ਸ਼ਬਦ ਦੀ ਸਥਾਈ ਬਾਗੀ ਸ੍ਰੀ ਰਾਮ ਔਰ ਨਾਲ ਹੀ ਬਸੰਤ ਆਓ ਸਾਰੇ ਸ਼ਬਦ ਸਰਵਰ।

സർഗനാഥത്തോരിയം സർഗനാഥത്തോരിയം ഉപാലനാഥമോരിയം ജിതേ

ਇਹ ਇੱਕ ਦਿਨ ਇਕੱਠੇ ਹੋ ਕੇ ਤੁਹਾਡੇ ਬਾਜਾਂ ਦੇ ਝੁੰਡ ਨੂੰ ਖਤਮ ਕਰ ਦੇਣਗੇ। ਇਹ ਜਿਨ੍ਹਾਂ ਨੂੰ ਤੁਸੀਂ ਗਿੱਦੜ ਸਮਝਦੇ ਹੋ, ਇਹ ਇੱਕ ਦਿਨ ਐਸੇ ਪਵਕਾ

ਪਾਸੇ ਗਰਜਣਗੇ ਕਿ ਤੁਹਾਡੇ ਸ਼ੇਰਾਂ ਦੇ ਜਰਵਾਣਿਆਂ ਦੇ ਇਹ ਰਜਵਾੜਿਆਂ ਦੇ ਝੁੰਡਾਂ ਦੇ ਝੁੰਡ ਇਹਨਾਂ ਦੇ ਇਕੱਠ ਦੇ ਅੱਗੇ ਸੀਸ ਝੁਕਾਉਣਗੇ। ਗਿੱਦੜੋਂ ਸੇ ਮੈਂ ਸ਼ੇਰ ਮਰਵਾਊਂ, ਸਵਾ ਲਾਖ ਸੇ ਏਕ ਲੜਾਊਂ, ਹੋਇਆ ਵੀ ਐਸਾ। ਲੱਖਾਂ ਲੱਖਾਂ ਫੌਜਾਂ ਨਾਲ

ਖੂੰਖਾਰ ਤੇ ਸ਼ਰਾਬੀ ਹਾਥੀ ਨਾਲ ਲੜਨ ਦੀ ਸਮਰੱਥਾ ਰੱਖਣ ਲੱਗ ਪਿਆ। ਇਹ ਗੁਰੂ ਜੀ ਨੇ ਮੌਜਜ਼ਾ ਦਿਖਾਇਆ, ਕ੍ਰਿਸ਼ਮਾ ਦਿਖਾਇਆ ਕਿ ਖੰਡੇ ਬਾਟੇ ਦੀ ਪਹੁਲ ਦੇ ਕੇ ਐਸੀ ਰੂਹ ਫੂਕ ਦਿੱਤੀ ਕਿ ਮੌਤ ਦਾ ਕੋਈ ਡਰ ਨਹੀਂ, ਕਿਸੇ ਜਰਵਾਣੇ ਦਾ ਕੋਈ

ਸਿਰ ਤਾਂ ਕਟਵਾ ਦਿੱਤਾ ਪਰ ਉਸ ਦਾ ਹੱਥ ਫੜਿਆ ਸੀ ਜਿਹੜਾ, ਉਹ ਮੁੜ ਕੇ ਕਿਸੇ ਵੀ ਹਿੰਦੂ ਦੇ ਮੱਥੇ ਤੋਂ ਤਿਲਕ ਨਾ ਪਹੁੰਚ ਸਕਿਆ। ਤਾਂ ਹੀ ਫਿਰ ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਵੀ ਆਖਿਆ ਸੀ ਨਾ,

बसुधा कागद बनराज कलम, बसुधा कागद बनराज कलम।

समाधि लगा के बैठी। अमृत वेला है, सारी कुदरत विस्माद कर

संत जना मेरे राम। नदी दे पानी नू आराम नहीं आउंदा क्योंकि दे अंदर शव सागर दे मिलन दा तरल है, क्योंकि पानी शव सागर तो ही विछड़िया। हुकम विच बदलां दा रूप उतार के वरत्या फिर ठहरिया नहीं, एदे अंदर तड़प है, पत्थरां दियां चोटां सहारदा, जंगलां विचों लंघदा, खलां नूं चीरदा, भज्जा जांदा। एदा निशाना शव सागर, इसे तरह प्यार वालियां रूहां प्यारे दे रस्ते ते तुरदी ही रहिंदी। जेड़ा तुरे ही नहीं है वो पहुंचेगा। तुरन वाले नू आस कदे ना कदे तो पहुंच, इस जन्म नहीं तो अगले जन्म ही सही, पर आस तो मन विच दर्शना दी प्यास तो प्यास बुझ जाए मुबारक है। जे अंदर प्यास लगी है तो धन गुरु अर्जन देव पातशाह जी उस प्यार वाली रूह तो भी कुर्बान जाते, जिस जन को प्रभ दर्श प्यासा नानक ताके बल बल जाए। जुड़े है मालिक दी आराधना। सूरज ने अख खोली उठे और नदी दे कंडे कंडे तुरिया जाने, चादर दी बुकल मारी साईं दे सिमरन ते बाणी दिया तुका पढ़ दे। अचानक ही सामने तकिया कोई इंसान है, दूरों भज के आंदा पर नदी दे किनारे ते आके खड़ो जा। एक वेरी दूजी वेरी भी भज के आए, तीजी वेरी जिस वेले भज के आए, ये कुछ करना चाहता सी के सोने हाथ ने इस दी बांह फाई ते प्यार नाल पूछे क्यों भाई की करन लगा है। तक कोई सुंदर मूर्ति है जिसके चेहरे ते बड़ा नूर है, अखां च मस्ती क्योंकि अमृत वेले जागण वाला गुरु दी बाणी पढ़न वाला गुरसिख जिहड़ा है उसके चेहरे ते कोई अदम नहीं खेड़ा। अयाश इंसान पाप करन वाला उहदे चेहरे ते कदे भी ए वस्तु नहीं आ। अमीर दा तन बैंकां च पिया है उहदा मत्था चमकदा है, पर एक झूठा तन है जिन्हां गुरसिखां ने सच दा वणज कीता है, नाम रूपी तन कट्ठा कीता है, उहनां दे मस्तक ते भी चमक हुंदी। पाण च लिखिया जे को तन धरती विच दबे तां मत्थे चमकदे, बाणी पढ़न वाले दे मस्तक तो ही जापदा है। ए लगन वाला की करन लगा है, इन्हें क्या मैनू छड़ दो, मैं इस दुनिया तो तंग आके तंग आके की करन लगा है,
ਕਹਿਣ ਲੱਗਾ ਮੈਂ ਛਾਲ ਮਾਰ ਕੇ ਨਦੀ ਵਿੱਚ ਮਰਨਾ ਚਾਹੁੰਦਾ। ਸੋਹਣੀ ਸੂਰਤ ਮੁਸਕਰਾ ਕੇ, ਇਸ ਤਰ੍ਹਾਂ ਦਾ ਮਰਨਾ ਇਹ ਠੀਕ ਨਹੀਂ। ਇਸ ਤਰ੍ਹਾਂ ਦਾ ਮਰਨਾ ਇਹਨੂੰ ਆਤਮਘਾਤ ਕਹਿੰਦੇ। ਇਹ ਜੋ ਆਤਮਘਾਤੀ ਹੈ, ਬਾਣੀ ਵਿੱਚ ਲਿਖਿਆ ਆਤਮਘਾਤੀ ਜਗਤ ਕਸਾਈ, ਜਿਸਨੇ ਆਪਣੀ ਆਤਮਾ ਦਾ ਘਾਤ ਕੀਤਾ। ਇਸ ਤਰ੍ਹਾਂ ਦਾ ਮਰਨਾ ਠੀਕ ਨਹੀਂ। ਕਿਉਂ ਮਰਨਾ ਹੈ? ਮੈਂ ਬੜਾ ਦੁਖੀ, ਮੈਂ ਦੁਨੀਆਂ ਤੋਂ ਤੰਗ ਆ ਗਿਆ। ਕਾਰਨ ਜੀ, ਮੈਂ ਕਦੇ ਮਾਇਆ ਧਾਰੀ ਸਾਂ, ਮੇਰੇ ਕਾਰੋਬਾਰ ਚੱਲਦੇ ਸਨ, ਫਰਮਾਂ ਚੱਲਦੀਆਂ ਸਨ, ਦੇਸਾਂ ਵਿਦੇਸਾਂ ਵਿੱਚ ਮੇਰਾ ਕਾਰ ਵਿਹਾਰ, ਸਾਰੇ ਸ਼ਹਿਰ ਵਿੱਚ ਇਤਨੇ ਤੱਕ ਮੇਰੀ ਕੋਠੀ ਦੇ ਦਰਵਾਜ਼ੇ ਅੱਗੇ ਦਰਬਾਨ ਹਰ ਵੇਲੇ ਖੜੋਤਾ ਰਹਿੰਦਾ। ਮੇਰਾ ਹੁਕਮ ਸੀ ਕਿ ਕੋਈ ਮੰਗਤਾ ਵਿਆਗਤ ਮਹਾਂਪੁਰਸ਼ ਮੇਰੇ ਦਰਵਾਜ਼ੇ ਤੇ ਨਾ ਆਏ। ਜੇ ਗਲਤੀ ਨਾਲ ਆ ਵੀ ਜਾਏ ਤਾਂ ਦਰਬਾਰ ਨੂੰ ਹੁਕਮ ਸੀ ਉਹਨੂੰ ਅੱਗੇ ਤੋੜ ਦੇਣਾ ਹੈ, ਉਹਨੂੰ ਦੇਣਾ ਕੁਛ। ਇਸੇ ਤਰ੍ਹਾਂ ਹੁੰਦਾ। ਪਰ ਇੱਕ ਦਿਨ ਕੋਈ ਸਾਈਂ ਦਾ ਪਿਆਰਾ ਮਹਾਂਪੁਰਸ਼ ਆ ਗਿਆ। ਉਸਨੇ ਆ ਕੇ ਸਦਾ ਕੀਤੀ, ਰੱਬ ਦੀਆਂ ਦਾਤਾਂ ਪ੍ਰਾਪਤ ਕਰਨ ਵਾਲਿਓ, ਰੱਬ ਦੇ ਨਾਂ ਤੇ ਕੁਛ ਦਿਓ। ਭੁੱਖ ਲੱਗੀ ਹੈ, ਭੁੱਖ ਬੜੀ ਬਲਵਾਨ ਹੈ। ਫਰੀਦ ਨੇ ਲਿਖਿਆ, ਮਾਤੋਂ ਭੁੱਖ ਬੁਰੀ, ਰਾਤੀ ਖਾ ਦਿਨੇ ਫੇਰ ਖੜੀ, ਭੁੱਖਾ ਇਨਸਾਨ ਕਈ ਤਰ੍ਹਾਂ ਦੀਆਂ ਗਲਤੀਆਂ ਕਰ ਜਾਂਦਾ ਹੈ, ਪਾਪ ਕਰਦਾ ਹੈ। ਭੁੱਖ ਮਹਾਂਪੁਰਸ਼ ਕਿਸੇ ਪਿਆਰ ਚ ਆ ਕੇ ਸਦਾ ਦਿੱਤੀ। ਸਰਮਾਨ ਨੇ ਕਿਹਾ, ਅੱਗੇ ਜਾਓ, ਇੱਥੋਂ ਕੁਛ ਨਹੀਂ ਮਿਲੇਗਾ। ਪਰ ਮਹਾਂਪੁਰਸ਼ ਹੱਸ ਪਿਆ, ਕਹਿਣ ਲੱਗੇ, ਕਿਉਂ ਨਹੀਂ ਮਿਲੇਗਾ? ਜੇ ਤਾਂ ਇੱਥੇ ਕੁਛ ਨਾ ਹੋਵੇ ਤਾਂ ਕੁਛ ਨਹੀਂ ਮਿਲੇਗਾ, ਤੇ ਜੇ ਮੇਰੇ ਸਾਈਂ ਨੇ ਸਭ ਕੁਝ ਦਿੱਤਾ ਹੈ ਤਾਂ ਸਾਈਂ ਦੇ ਨਾਂ ਤੇ ਮੰਗਦਾ ਕੁਛ ਦੇ। ਭਗਵਾਨ ਨੇ ਫਿਰ ਉਸਨੂੰ ਕਿਹਾ, ਭਾਈ ਇਹ ਠੀਕ ਹੈ, ਮਹੱਲ ਹੈ, ਅੰਦਰ ਬੇਅੰਤ ਪਦਾਰਥ ਹੈ, ਪਰ ਸਾਡੇ ਸੇਠ ਦਾ ਹੁਕਮ ਨਹੀਂ ਹੈ ਕਿਸੇ ਨੂੰ ਕੁਛ ਦੇ ਦਾ। ਇਸ ਵਾਸਤੇ ਚਲਾ ਜਾ ਮਹਾਂਪੁਰਸ਼, ਮੈਂ ਨਹੀਂ ਜਾਵਾਂਗਾ। ਮਹਾਂਪੁਰਸ਼ ਪਿਆਰੀ ਸਾਧ ਸੰਗਤ, ਤੂੰ ਜਾਵਾਂ ਏਡੇ ਵਸਦੇ ਰਸਤੇ ਘਰ ਤੋਂ ਖਾਲੀ? ਦਰਬਾਰ ਨੇ ਫਿਰ ਵੀ ਸਮਝਾਇਆ, ਮਹਾਂਪੁਰਸ਼ ਨਹੀਂ ਗਏ, ਆਖਿਰਕਾਰ ਮੈਂ ਅੰਦਰੋਂ ਬਾਹਰ ਆ ਗਿਆ। ਤੱਕਿਆ ਦਰਬਾਰ ਨੂੰ, ਪੁੱਛਿਆ, ਦਰਬਾਰ ਨੇ ਕਿਉਂ ਖੜੋਤਾ ਹੈ? ਸੇਠ ਜੀ ਬੜਾ ਇਹਨੂੰ ਕਿਹਾ ਹੈ, ਜਾਂਦਾ ਨਹੀਂ, ਚਲਾ ਜਾ। ਮਹਾਂਪੁਰਸ਼ ਹੱਸਦਾ, ਕਹਿਣ ਲੱਗੇ, ਨਹੀਂ ਜਾਂਦਾ, ਕੁਛ ਲੈ ਕੇ ਜਾ, ਮੈਨੂੰ ਕ੍ਰੋਧ ਆ। ਸਾਹਿਬਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਆਪ ਰੋਜ਼ ਪੜਦੇ, ਗੁਣ ਗਾਵਤ ਤੇਰੀ ਉੱਤਰ ਸੰਭੈਲ, ਜਿਉਂ ਜਿਉਂ ਸਾਹਿਬ ਦੇ ਗੁਣ ਗਾਓਗੇ ਤਿਉਂ ਤਿਉਂ ਮਨ ਨਿਮਰਤਾ ਵਿੱਚ ਆਏਗਾ। ਮਨ ਦੇ ਅੰਦਰ ਗਰੀਬੀ, ਗਰੀਬੀ ਦਾ ਇਹ ਨੀ ਮਤਲਬ ਮੈਲੇ ਕੱਪੜੇ ਪਾਉਣੇ ਜਾਂ ਨਿਰਧਨ ਹੋਣਾ, ਇਹਨੂੰ ਤਾਂ ਦਲਿੱਦਰ ਕੇ। ਗਰੀਬੀ ਦਾ ਮਤਲਬ ਹੈ ਨਿਮਰਤਾ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ ਆ ਕੇ ਸੁਖ ਪਾਵੇ। ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਰਸ ਜਾਏ ਹਾਂ ਮੈਂ ਬਿਰਸ। ਇਸ ਵਾਸਤੇ ਸਾਹਿਬਾਂ ਦੇ ਗੁਣ ਗਾਓ ਨੇ ਸਾਰਿਆਂ ਉਹ ਸਾਹਿਬ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇ ਹਰ ਕਰੀ ਪੜੀ।
ਜਿਸ ਬਾਪੂ ਦੀ ਗੋਦ ਚ ਬੈਠੀ ਮਾਲਕ ਦੀ ਰਹਿਮਤ ਪ੍ਰਾਪਤ ਕਰ ਰਹੇ ਹੋ, ਆਹ ਮੁੱਕੇ ਵੀ ਪਵਿੱਤਰ ਕਰੋ ਸਾਰੇ ਗਾਈ।

ਕੁਛ ਨਾ ਖਾਲੀ ਨਾ ਰਹੇ ਸਾਰੇ ਮਾਲਕ ਦੇ ਦਰ ਤੇ ਹਾਜ਼ਰੀਆਂ ਲੱਗ ਬਾਬਾ ਜੀ ਬਚਨ ਕਰਦੇ ਸਨ ਜਿਹੜਾ ਗੁਰੂ ਨਾਨਕ ਦੇ ਦਰੋਂ ਖਾਲੀ ਚਲਾ ਜਾਏਗਾ ਉਹ ਸਾਰਾ ਖਾਲੀ ਰਹੇਗਾ ਕਰੋ ਸਾਰੇ ਹਾਜ਼ਰੀਆਂ ਕੀਰਤਨ ਹੋ ਰਹੇ ਕੀਰਤਨ ਦੇ ਪਿਆਰ ਵਾਲੇ ਕੀਰਤਨ ਰਿਕਾਰਡ ਕਰ ਰਹੇ ਟੇਪਾਂ ਲੱਗੀ ਕੁਝ ਬੁੱਧੀ ਅਨੁਸਾਰ ਜੋ ਸੇਵਕ ਬੋਲੀ ਜਾਂਦਾ ਉਹ ਰਿਕਾਰਡ ਹੋਈ ਜਾਂਦਾ ਇਹ ਤਾਂ ਛੋਟੀ ਟੇਪ ਹੈ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿਚ ਵੀ ਵੱਡੀ ਸਾਰੀ ਟੇਪ ਲੱਗੀ ਹੋਈ ਹੈ ਜੋ ਵੀ ਗੁਰੂ ਕੁਮਾਈ ਭਾਈ ਇੱਥੇ ਆਉਂਦਾ ਹੈ ਜਿਸ ਪਾਉਣਾ ਨਾਲ ਆਉਂਦਾ ਹੈ ਉਹ ਰਿਕਾਰਡ ਹੋਇਆ ਜਾਂਦਾ ਹੈ ਉਹਦੇ ਬਦਲੇ

ਸਭ ਤੇ ਵੱਡਾ ਸਤਿਗੁਰੂ ਨਾਨਕ। ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ ਮੰਗਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜੇ ਹਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ, ਤੇਰੀ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ। ਆਪਣੀ ਹਉਮੈ ਦੀ ਮਹਿਲ ਨੂੰ ਲਓ, ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਉਹਦੇ ਅੰਦਰ ਹਉਮੈ ਵੱਧ ਜਾਂਦੀ। ਵਾਕਈ ਮੈਂ ਕੁਛ ਕਿਉਂਕਿ ਰੋਗ ਜੋ ਲੱਗਾ, ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਘਰੋਂ ਨੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨਹੀਂ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਦੇ ਦੋਸੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰ ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੁਝ ਸਮੇਂ ਦੇ ਬਾਅਦ ਫਕੀਰ ਨੂੰ ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਕੀ ਕਹਿੰਦਾ? ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋਂ ਕਾ ਯਹੀ ਧਰਮ ਹੈ ਸਭ ਕੋ ਭਲਾ ਕਰੇ। ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਸਨਾ ਤੋਂ ਫਕੀਰ ਦਾ ਅਰਥ ਕਰਦੇ। ਤਿੰਨ ਲਫ਼ਜ਼ ਹਨ ਫੱਫਾ ਕੱਕਾ ਰਾਰਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹਿਗੁਰੂ, ਜੇ ਮਿਲ ਗਿਆ ਤਾਂ ਛਕ ਲਿਆ ਤੇ ਜੇ ਨਹੀਂ ਮਿਲਿਆ ਤਾਂ ਮੈਂ ਸ਼ਰਾਬ ਨਹੀਂ ਦੇਣੀ, ਜਵੇ ਦੇ ਤਾਂ ਖਾ। ਫੱਫਾ ਫਾਕਾ ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆਂ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ, ਆਖੋ ਸ੍ਰੀ ਰਹਿਮ ਕਰ। ਔਖੀਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛਿਆ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦੀਆਂ ਕਹਿਣਾ, ਸਭ ਨੂੰ ਚੰਗੀਆਂ ਕਹਿਣਾ। ਫਿਰ ਸਾਈਂ ਲੋਕਾਂ ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਝ ਨਹੀਂ ਕਹਿੰਦਾ, ਪਰ ਜੋ ਕੁਝ ਤੋਂ ਬੀਜਿਆ ਹੈ ਨਾ ਉਹਦਾ ਫਲ ਤੈਨੂੰ ਜ਼ਰੂਰ ਮਿਲੇ। ਸਾਈਂ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ ਸੰਤਨ ਸੇਤੀ ਮੁਸ਼ਕਰੀ ਕੁਲ ਡੋਬਣ ਕੀ ਤਾਰ, 56 ਕਰੋੜ ਯਾਦਵ ਗਲੇ ਤੇ ਸਣੇ ਕ੍ਰਿਸ਼ਨ ਹੋਤਾ। ਇਹ ਸਾਕੀ ਤੁਸੀਂ ਜਾਣਦੇ ਦਰਵਾਜ਼ਾ ਰਿਖੀ। ਸੰਤਨ ਸੇਤੀ ਮਸਕਰੀ ਕੁਲ ਡੋਬਣ ਕੀ ਰੀਤ, ਭਾਗਵਾਨ ਸੇਵਾ ਕਰੇ ਤੇ ਹੁਜਤਾ ਕਰੇ ਪਲੀਤ। ਘਾਟੇ ਪੈਣੇ ਸ਼ੁਰੂ ਹੋ ਗਏ, ਦਿਨਾਂ ਦੇ ਅੰਦਰ ਹੀ ਸਾਰਾ ਕਾਰੋਬਾਰ ਠੱਪ ਹੋ ਗਿਆ। ਸਾਰੇ ਸ਼ਹਿਰ ਵਿਚ ਸੇਠ ਗੰਗਾ ਰਾਮ ਗੰਗਾ ਰਾਮ, ਘਾਟੇ ਪੈ ਗਏ, ਮਾਇਆ ਚਲੀ ਗਈ, ਹੁਣ ਸਾਰੇ ਮੈਨੂੰ ਗੰਗੂ ਗੰਗੂ ਕਹਿੰਦੇ, ਆਖੋ ਸ੍ਰੀ ਵਾਹਿਗੁਰੂ। ਇਹ ਮਾਇਆ ਦਾ ਖੇਡ ਹੈ, ਪਰਸੋਂ ਪਰਸਾ ਪਰਸਰਾ। ਇਤਨੇ ਤੱਕ ਘਾਟੇ ਪੈ ਗਏ, ਲੈਣੇ ਵਾਲੇ ਆ ਗਏ, ਜਿਸ ਕੋਠੀ ਵਿਚ ਰਹਿੰਦਾ ਸਾਂ ਧੱਕੇ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ।
નિમાણા જે આ ગંદુ આપણે બચ્યા તે કારવાળી નું લે કે સોચ્યા કિધર ગામાં જંગલ ચડે જે શહેર ચ રાજ કીતા હોય આજ મેરી એ દિશા કોણ કુછ ભી નહીં એક દિન બીત્યા દૂજા દિન તીજા દિન મસૂમ બચ્યા વાર વેખ કે મેનું તરસ આયા હો પાપી મન ચાલ શહેર વિચ કોઈ મહેનત મજૂરી કર એના બચ્યા નું કુછ ખાણ વાસ્તે લ્યા કે કરતૂતા તેરિયા હન માલદા એ પર ભુગતે શહેર વિચ આ ગયા તો એ જાણતા અગે હલવાઈ ધી દુકાન કિસે ને મસ્યાઈ લે કે ખાધી તે દોના સુટ દિતા મેં દૂરું તકિયા દો બચ્યા ને આ કે દોને નું પકડ લે એ કહેતા એ દેવી જો કુછ લગા મેં ખાણ દૂજા કહેતા મેં ખાણ ઓ કહેતા તીર દિન હો ગયે મેનું કુછ નહીં મિલ્યા મેં દે જો કુછ હૈ ખાણ દૂજા કહેતા મેનું ભી તીર દિન હો ગયે બચ્યા ની હાલત નું તક ઉના ની આવાજ નું સુણી મેરા દિલ કંબ ગયા મેનું આપણે બચ્ચે યાદ આયે અરજી કી પૂછ રહી હોય જિસ વેલે મેં નેડે આયા કી આકે તકિયા મેરી બચ્ચે સના કો તરી છતી પ્રાર્થ ખાણ વાળે દી અજ એ હાલ સોચ્યા મન એ જિંદગી નાળો મર ગયા હાર કે નદી તે પહોંચે છાળ માર કે મરના ચાહુંદા સા પર મરના બડા કઠિન દૂરું ભજ કે એક વેરી આયા નદી તે ખડો ગયા દૂજી વેરી ફિર હું ત્રીજી વેરી તૈયા કરકે આયા સા કે છાળ માર કે મર જાણા હે પર અચાનક ઈ તુહાડે સોહણે હાથ ને મેરી ભાવ ફળ લઈ તો મેનું છાડ દો મેનું મર જાણ તો પ્યારી સાસ સંગ એ બક્ષી રૂ કોણ થી કોઈ પ્યાર વાળા ગુરસિખ જે અમૃત ગુરવાણી પડતા ગુરુ ગુરુ જપતા ત્યારે આ ગંગારામમાં એ તરહ ના મર એ મરના કોઈ જાયજ નહીં કબીરજીને લખ્યા મો મરને કા ચાહો એ મરો તો હાકે દ્વા સેવા કર દેશ તે કૌ વાસ્તે કુરબાની દે હો મરને પરવાન પર ગંગારામ માયા વાસ્તે તું મરતે તું મેરે નાલ ચલ જી મેનું કિથે લે જાઓગે મેરી તો કોઈ થા નહીં ગુરસિખ ને કહ્યા મેં તેનું આપણે ગુરુ કોણ લે છે ગુરુ તોડા ગુરુ કોણ હે સિખ ને કહ્યા નિવાણિયા દા માણ મેરા ગુરુ નિતાણિયા દા તાણ મેરા ગુરુ ન્યાસ્ત્રિયા દા આસરા ગુરુ નેવટિયા દી ઓટ મેરા ગુરુ ગંગારામ હેરાન હો નિમાણિયા દા માણ તોડા ગુરુ કહેણ લગા મેં નહીં મનતા ક્યું ગંગારામ કહેણ લગા મેરે વર્ગા ભી કોઈ નિમાણા હૈ જે મેનું માણ નહીં મિલ્યા તો મેરે વાસ્તે કદા તો ડગ સિખને ક્યાં તૈયું તો તેનું કઈ

0: ਸੇਵਾ। ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਮੇਰ, ਕਰ ਮਜ਼ੂਰੀ ਤੇ ਖਾ। ਇਸ ਆਸ ਵਿੱਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਮਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਚ ਗੰਗਾ ਰਾਮ ਦੇ ਕੋਲ ਆ ਕੇ ਖੜੋ। ਗੰਗਾ ਰਾਮਾ ਕੀ ਵਿਆਹ ਕਰਦਾ, ਜੋ ਸਿਰ ਚੁੱਕਿਆ ਕੀ ਤੱਕਿਆ ਤੀਜੇ ਪਾਤਸ਼ਾਹ ਸਾਹਮਣੇ, ਹੱਥ ਸਵਾਹ ਨਾਲ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਤੇ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੀ ਪਾਤਸ਼ਾਹ ਲੰਗਰ ਦੇ ਜੂਠੇ ਪਾਂਡੇ ਮਾਈ? ਹਜ਼ੂਰ ਮੁਸਕਰਾਤਾ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ? 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਪਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਥੀ ਕਾਲ ਨਾ ਜਾਏ। ਸਿੰਘੋ ਜੇ ਸਿੱਖ ਕਾਲ ਨਾ ਕਾਲ ਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ। ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ, ਪਾਤਸ਼ਾਹ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਇਹ ਗੁਰੂ ਨਾਨਕ ਦਾ ਹੈ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਮਹਾਰਾਜ, ਜੋ ਮੰਗਾਂ। ਹਜ਼ੂਰ ਕਹਿਣ ਲੱਗੇ ਮੰਗ। ਤੀਜੀ ਵੇਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਤਾ ਸੀ, ਕੀ ਚਾਹੁੰਦੇ? ਗੰਗਾ ਰਾਮ ਨੇ ਕਿਹਾ ਮਹਾਰਾਜ ਜੇ ਮੇਰੇ ਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦੇ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ? ਪਾਤਸ਼ਾਹ ਤੇਰੀ ਕਿਰਪਾ, ਹਜ਼ੂਰ ਕਹਿੰਦੀ ਚਲਾ ਜਾ, ਗੁਰੂ ਦੀ ਓਟ ਆਸਰਾ ਰੱਖੀ, ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਦੁਆਰਾ ਅੱਗੇ ਨਾਲੋਂ ਵੀ ਵੱਡਾ। ਗੰਗਾ ਰਾਮ ਦਿੱਲੀ ਆ ਕੁਝ ਦਿਨ ਫਿਰਦਾ ਫਿਰਾਂਦਾ ਰਿਹਾ, ਕੋਈ ਕੰਮ ਕਾਰ ਨਹੀਂ ਬਣਿਆ। ਇੱਕ ਦਿਨ ਨਿਰਾਸ਼ ਹੋ ਕੇ ਰੋ ਪਿਆ, ਅਰਦਾਸ ਕੀਤੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੀ ਵੱਡਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ। ਸਾਹਿਬਾਂ ਨੇ ਪ੍ਰੇਰਨਾ ਦਿੱਤੀ, ਦ੍ਰਿਸ਼ਟਾਂਤ ਦਿੱਤਾ, ਗੰਗਾ ਰਾਮ ਘਾਬਰ ਨਾ, ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਵਾਲੇ ਬੈਠੇ ਹਨ ਨਾ, ਤੂੰ ਵੀ ਕਿਰਾਏ ਤੇ ਕੋਠੀ ਲੈ ਲੈ ਲੈ ਲਈ। ਬਹਿ ਗਏ, ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਿਆ, ਇਹਦੇ ਕੋਲ 1000 ਮੋਹਰ ਦੀ ਮੋਹਰ ਸੀ ਤੇ ਲਾਹੌਰ ਦੀ ਹੁੰਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ ਵੀ 1000 ਮੋਹਰ ਦੀ ਹੁੰਡੀ, ਸਾਰਿਆਂ ਨੇ ਸਿਰ ਫੇਰਿਆ, ਅਸੀਂ ਨਹੀਂ ਕਰ ਸਕਦੇ। ਪਠਾਨ ਬੜਾ ਹੈਰਾਨ ਹੋਇਆ, ਕਹਿਣ ਲੱਗਾ ਐਵੇਂ ਗੱਡੀਆਂ ਲਾ ਕੇ ਬੈਠੇ? ਸਾਰੇ ਸ਼ਾਹੂਕਾਰਾਂ ਨੇ ਆਪਣੀ ਇਨਸਲਟ ਸਮਝੀ, ਪਰ ਸੋਚਿਆ ਕਿ ਜਿਹੜਾ ਇਹ ਕੰਗਲਾ ਜਿਹਾ ਸਾਡਾ ਸ਼ਰੀਕ ਬਣ ਕੇ ਬੈਠਾ ਹੈ, ਜੇ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ। ਸਾਰੇ ਕਹਿਣ ਲੱਗੇ ਵੀ ਖਾਨ ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ, ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ, ਪਠਾਨ ਉਹਦੇ ਕੋਲ ਆ ਗਿਆ। ਇੱਧਰ ਗੰਗਾ ਰਾਮ ਗੋਡਿਆਂ 'ਚ ਸਿਰ ਪਾ ਕੇ ਬੈਠਾ, ਪੈਰਾਂ ਦਾ ਖੜਾਕ ਸੁਣਿਆ, ਸਿਰ ਚੁੱਕੇ, ਆ ਖਾਨ ਕਿਸ ਤਰ੍ਹਾਂ ਸੇਠ, ਮੈਂ ਲੱਖ ਮੋਹਰ ਦੀ ਹੁੰਡੀ ਕਰਨੀ ਹੈ ਲਾਹੌਰ, ਕਰ ਸਕਦਾ? ਗੰਗਾ ਰਾਮ ਨੇ ਠੰਡਾ ਸਹਾਰਿਆ, ਲੱਖ ਮੋਹਰ ਤਾਂ ਕੀ, ਮੇਰੇ ਕੋਲ ਤਾਂ ਲੱਖ ਕੌਡੀ ਨਹੀਂ। ਖਿਆਲ ਆਇਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਦੁਆਰਾ ਪ੍ਰੇਰਨਾ ਦਿੱਤੀ ਕਿ ਗੰਗਾ ਰਾਮ ਘਾਬਰਦਾ ਕਿਉਂ ਹੈ, ਲੱਖ ਮੋਹਰ ਦੀ ਹੁੰਡੀ ਕਰਦੇ ਸਾਡੇ ਨਾਂ ਦੀ ਕਰਦੇ। ਆਖੋ ਸ੍ਰੀ ਹੌਸਲਾ ਕੀ, ਲੱਖ ਮੋਹਰ ਗਿਣ ਕੇ ਲੈ ਲਈ ਤੇ ਹੁੰਡੀ ਕਰ ਦਿੱਤੀ, ਕਿਹਦੇ ਨਾਂ ਦੀ? ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਪਠਾਨ ਲਾਹੌਰ ਆਇਆ, ਸਾਹਿਬ ਜੀ ਪਹਿਲਾਂ ਹੀ ਪਹੁੰਚ ਗਏ, ਸ਼ਹਿਰ ਦੇ ਦਰਵਾਜ਼ੇ ਜੇ ਜਾ ਕੇ ਮਿਲੇ, ਕਿਉਂ ਖਾਨ ਦਿੱਲੀ ਤੋਂ ਆਏ? ਪਠਾਨ ਬੜਾ ਹੈਰਾਨ ਹੋ ਗਿਆ, ਇਹਨੂੰ ਕਿਵੇਂ ਪਤਾ ਲੱਗ? ਅਦੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਹਰ ਦੀ ਹੁੰਦੀ ਵੀ ਹੈ? ਹੋਰ ਅਸਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂਗਰ? ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਦੀ ਹੈ, ਉਹ ਅਸੀਂ
1: خوش ہو
0: گئے. اگے صاحب جی تر پے, پیچھے پیچھے پٹھان سجی دکان تے سدگر جی لے گئے, لکھ مورے نو گن کے دے دیتے. پٹھان تر پیا, خیال آیا من یہو جہ آدمی اگے کدے نہیں ویکیا. آخر سی پتا نہیں یہ انسان سی کہ کوئی فرشتہ. یہ درشن بڑا آنند سی, بول چال بڑا چنگا, میرے من دیا بجن والا سی. چلو پھر ایک ویری درشن کریے. پٹھان پھر جسے نے پرد کے واپس آیا, کی تکدا ہے نہ دکان ہے نہ دکاندار ہے. آخو سی بھائی سیوک کو نکتی ہوئے, پر سیوک اپنے سیوک کی آپے رکھے, آپے نام جپاوے. جے جے کاج کرت سیوک کی تہاں تہاں اٹھتا ہے, سیوک کو نکتی ہوئے. ادھر لکھ مور گنگا رام کو لاگی, بزنس مین تا کے بڑا سی, جو وپار کیتا اگے نالوں بھی وڈا سی. سارے شہر گنگا رام گنگا رام فرما پہ چلتی. ادھر تیجے پاتشاہ دے دربار چ بڈھا براہمن آ گیا, ہاتھ جوڑے, پاتشاہ میرے تے بھی کرپا کرو. ادھر کہن لگے براہمن دیوتا کی چاہنے. پاتشاہ گھر کنے نوجوان ہو چکی, کون سمرتھا نہیں, آپ کچھ مدد کرو. تے اے پارا سر تو لا دے جنہیں گھر بچیاں, تینو 500 روپیہ مل سکتا. مہاراج حکم کرو. حضور کہن لگے ساڈا گماستا رہندا ہے گنگا رام سیٹھ دلی, اوہدے ناں دی 500 دی ہنڈی کر دینے جا کے اتوں لے لے. براہمن نے کیا سک ہنڈی لے کے تر پیا, دلی پہنچیا, پچھدا پچھاندا سیٹھ گنگا رام اگے کی سلسلہ. اسی طرح دربار کھڑوتا ہے, اندر منیب وہیاں لے کے بیٹھے, بڑے سارے گدے اتنے. سیٹ گنگا رام بڑے ٹور نال بیٹھا ہوا, لین دین ہو رہے. براہمن اندر جان لگا, دربان نے روکے, ٹھہر جا, کوئی منگتا ہے؟ کہنے لگا منگتا نہیں. اندر کیوں جانا ہے؟ سیٹ نو ملنا. کیوں؟ میرے کول ہنڈی ہے. دربان نے پنڈت دے منہ وال ویکھیا, کہنے لگا ٹھہر. اندر گیا گنگا رام نو جا کے کیا, مہاراج یہ غریبڑا جی آدمی ہے, پیو تھانو ملنا چاہندا تے نال کہندا بھی میرے کول ہنڈی بھی. گنگا رام نے سنیا, متھے تے تیوڑی پا لی. دربان نو کیا اندر بھیج دے. براہمن اندر چلا گیا. آ بھائی کدھر ہے؟ براہمن نے 500 روپیے دی ہنڈی کہنے کیتی ہے. براہمن نے کیا, تن گرو امرداس پاتشاہ جی نے کی تیرے نا. سوچ سوچ کے براہمن وال ویکھ کے کہندا, کیڑا امرداس؟ آخو شری واحد کیڑا. براہمن نے کیا, گنگا رام امرداس نہیں, تو تن گرو امرداس پاتشاہ. سوچ ہاں ہاں وہ بڈا امرداس. آخو شری واحد ایک موڑ ہے پیاری صاحب سنگھ زندگی دے اندر آؤں ہے, جتھے آ کے انسان کئی میری دات پیاری اس موڑ واسطے ہی, کیونکہ آؤں دن اس واسطے ہی کسی مہاپرش کی سنگت کی لوڑ ہے. نہیں تو آدمی وڈے وڈے فیل ہو جاندے ہیں. اس سرپنی پہ کون ہے بلیا جن برہما بشن مہاوی, اور اس چھل تو کون بچتا؟ تر گڑ مویا مویا آکاش, ہم سدگر راکھے دے کر. براہمن نے کہا, تن گرو امرداس. گنگا رام اپنے منیما ول تک دے کہنا, بھی ویکو کوئی امرداس کا لین دین اپنے نال ہے کوئی کھاتا؟ منیما نے ساریا گئی ہول کے سر پھیرے دیکھے, امرداس کا کوئی کھاتا نہیں. وہ بھی کوئی ہوئی ہیں جنہیں گرو کا کھاتا کوئی نہیں. آخر سی بھائی وہ ہوئی ادھوری, وہ کھاتے سمپورن نہیں ہیں جنہ چ پورے گرو کا کھاتا نہیں چلتا. گنگا رام بڑی آکڑ نہ, دیکھو جی کیسے لوگ, نہ کوئی لے نہ کوئی دیر, ایویں پیسوں بھی ہوں. براہمن نے کہا, گنگا رام گرو دی بخشش نو بھول گئے؟ آج ایڈا آکڑ کے پیا بولتا ہے, میں آپ تیرو تکیا ہے گرو دے لنگر تو جھوٹے پاتے مائی دار. اج مایا دے چلکارے وچ کرشمے وچ تو گرو نو بھول گئے. کہن لگا, ہے تو گرو پر گرو دا کام ہے تھوڑا بھی ہوندی پیج دینی ہے. اج 500 کر دیتا, کل 1000 دی ہوندی پیج دے وچ. ہن میں مایا ضایا تھوڑی کرنی ہے. آخو سری پر اس نو پتا نہیں سی کہ ضایا مایا تا او ہوندی ہے جڑی برے پاسے لگدی, شرابا کبابا چ لگتی, پیڑے کما چ لگتی ہے. جڑی گرو نانک میں لکھے لگ رہی ہے وہ تو سفل ہو رہی. गोसाई तुलसीदास जी ने लिखे है ना, माया है दो भात की दो चनावे रहा, एक न जावे गर्क को एक स्वर्ग न जावे। बुरे पासे लाओ नरका ना बुआ खोल दी है, गुरु नानक दे लेखे लाओ गुरु नानक नाल जोड़ देती। बाबा जी बचन कर दे सर, पर अजकल बाबे वाल किसी विरले भी लगती है, बाबर वाल बहुत तेजी लगती, लख रुपया टैक्स तो दे देवांगे, पर जे बाबे वाल लानी हो जी सवा रुपया लिख आखो श्री हो। पर नहीं, बाबा जी बचन कर दे सर, माया मिल जानी कोई वड़ी चीज, माया मिल जानी ए कोई वड़ी चीज नहीं, पर माया नु गुरु ने लेखे लाना है गुरु की वक्त, किसी भागों वाले भी लगती पर माया लगती जरूर। अज्ञानी पुरुष इन सांभ सांभ के रखता है, पर जिस तरह पानी चलता रहता है इसी तरह माया भी चलती है, एक पासे बन लाओगे पानी दूजे पासे चलेगा तीजे पास, इसी तरह जे कोई आदमी चंगे पासे माया नू नहीं लावेगा तो बाबा जी बचन कर दे सन फिर डॉक्टर ले जाएंगे आखो श्री, इन्हें तो चलना ही, ऐसे रोग लग जाते जिन्हों का ना सुन के शरीर को। बाबा जी बचन कर दे सन वकील ले जाएंगे, मुकदमा पै गया बस चोर चुके ले जाए, पर पागल वाले गुरसिख जो गुरु नानक भी दिती हुई राज गुरु नानक दे देखे, माया माड़ी नहीं, ये सारा डंबर माया दे ही है जो गुरमुख परिवार से बाबा जी ने मान बख्शी की थी, राज जो बख्शे है, पर ए माया गुरु ना जाए। पर कईया नु माया डंग भी लेंदी है, माया होई किना वास्ते नागनी है जिन्होंने गुरु बोली, जवाब दे दिता बेचारा ब्राह्मण वापस आया साहबां दे दरबार च मत्था टेकिया, रो पिया कहन लगा महाराज, हजूर कहन लगे सुना मिल गया 500 रुपया, रो के कहन लगा महाराज जे तुहाडा गंगा राम नाल कोई लैण देण नहीं सी तां मैनू क्यों इतनी दूर भेज, हजूर कहन लगे नहीं मिले 500, महाराज ओ तां अहंकार च बोलदा, हजूर कहन लगे कोई साहब जी चादर दी बुकल मार के बैठे सज्जा हाथ कढ़िया इस तरह करके मुठी मीट के जेब च पा ली, ते कहन लगे अगे तां साडा गंगा राम ना लैण देण सी गुरु नानक सी सा ते गंगा राम सी को मास्ता, जो आप पे कहिंदा तां अज तू लैण देण कोई ना, ते जिस तरह बटन उपर कर दईए फौरन नेरा हो जांदा। इसे तरह प्यारी सात संग साहबा ने जिसे ने बख्शन वाला बख्शिश वाला बटन जेड़ा सी उपर कीता फिर उसे तरह काटे आखो श्री वाह। सतगुर सेती गणत जो रखे हर पलत सब तिसबा गया, मित चहिया उपावे चकू सुटे, चखदा चखदा ओ चढ़ पया, मित उपाव करे माया धर्म कारण, अगला तन भी उड़ गया, क्या ओ खटे क्या ओ खावे, जित अंतर सहसा दुख पया, निर्वैरा नाल जो वैर रचाए दे, ताप जगते कातिन सिर लिया, उन्हों अगे पिछे तो ही नाही, जिन्हें अंदर निंदा मोहम पया, हजूर कहते जे ओ सोने नू असलावे ता क्यों देती हो, मालिक दी मेहर ना आवे ता सोना मिट्टी हो जाता है, जे बख्शिश दा बूरा खुला होवे ता मिट्टी सोना, कंगाल हो गया फिर गंगू बन गया, फिर मैं दर दर छोकरा खांदा सोचिया हुण किधर जावा, ख्याल आया मना तो ता गुरु तू अपने आप नु तोड़िया है, तू ता गुरु तू बेमुख होया है, पर गुरु बख्शंद है, फिर गुरु बोल। गोइंदवाल साहब आ गया, साहबा दे मथे नहीं लगा सीधा लंगर च पहुंच, फिर सेवा शुरू कर, 6 महीने फिर सेवा की, साहब जी फिर अज लंगर आ गए, ओ गंगा राम तेन ता सेठ बनाया सी इसे किस तरह हूं चरना ते कह के रोज लग गए, ऐ पातशाह तू देवो सब कुछ दयाधार, हम आकिर्त मैं आकिर्त कर तेरिया दाता नू पा के तेन भूल गया था, मैनू बख्श। हजूर कहन लगे गंगा राम मैं रो ना तो 6 महीने मेरे सिखां दी फिर सेवा कीती है, एक बारी फिर मंग ले आखो श्री गुरु केड़ा चालू केड़ी इधर गंगा आराम रोई जांदा है ते फुल मंगदा है मेनू बख्श, आओ करिए अरदास। प्यारी सतसंग गंगा आराम ने भी गलती कीती, कई बारी असी भी कर जांदे तो बख्शन वाला कौन है, धन गुरु अमरदास पातशाह जागदी जोत गुरु बैठे हैं, गंगा आराम रो के अरदास करदा है की अब आप भी कर दीजिए, पहले सेव खोलेगा पीछे सारी

ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਪੂਰੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦੇ, ਇਹ ਵਾਹਿਗੁਰੂ ਮੈਨੂੰ ਬਖਸ਼ ਆਪਾਂ ਸਾਡੇ ਕੋਲੋਂ ਵੀ ਕਈ ਭੁੱਲਾਂ ਹੋਈਆਂ।

ਰੋ ਰੋ ਕੇ ਚਰਨਾ ਨੂੰ ਤੋ ਪਾਤਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਭੁੱਲ ਗਏ ਹਾਂ ਪਰ ਤੀਜੇ ਪਾਤਸ਼ਾਹ ਮੇਰਾ ਦੇ ਸਾਈ ਕਹਿਣ ਲੱਗੇ ਗੰਗਾ ਰਾਮ ਮੈਂ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ ਕਿਉਂਕਿ ਤੂੰ ਮੇਰੇ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ ਜੋ ਤੈਨੂੰ ਚੰਗਾ ਲੱਗਦਾ ਉਹਦੇ। ਹਜ਼ੂਰ ਕਹਿਣ ਲੱਗੇ ਸੀ ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ ਤੇ ਜਿਹੜੀ ਮਾਇਆ ਹੈ ਮਾਇਆ ਦਾ ਅਰਥ ਹੈ ਮੈਂ ਆਇਆ ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਸਵਾਸ ਸਵਾਸ ਜਪਿਆ ਕਰ ਸਤਨਾਮ ਬਾਣੀ ਪੜਿਆ ਕਰ ਸਤਸੰਗ ਕਰਿਆ ਕਰ ਦਾਨ ਪੁੰਨ ਕਰਿਆ ਕਰ ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇ ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਈ ਪਾਣੀ ਤੂੰ ਨਿਆਰੀ ਕਿਉਂ ਹੈ ਕੁਦਰਤ ਨੇ ਉਹਦੇ ਪਰਾਂ ਨਾਲ ਥਿੰਦਿਆਈ ਲਾਈ ਹੁੰਦੀ ਪਾਣੀ ਵਿਚ ਵੀ ਰਹਿੰਦੀ ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿਚ ਰਹਿ ਕੇ ਕਾਰੋਬਾਰ ਬਾਰਾਂ ਵਿਚ ਰਹਿ ਕੇ ਕਿਸ ਤਰ੍ਹਾਂ ਰਹਿਣਾ ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ। ਪਾਣੀ ਦਾ ਅਸਰ ਨਹੀਂ ਹੁੰਦਾ ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ। ਫਿਰ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿਚ ਚੜ੍ਹਦੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਤੋ ਪਿਆਰੀ ਸਾਧ ਸੰਗਤ ਤੋਂ ਮਾਇਆ ਤੋ ਲਿਖਿਆ ਹੈ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ ਸਤਨਾਮ ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ ਕਿਸ ਤਰ੍ਹਾਂ ਜਿਸ ਤਰ੍ਹਾਂ ਭੱਟਾ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਤੁਕ ਨੂੰ ਫਿਰ ਸਮਾਪਤੀ ਕਰੀਏ।

ਪਿਆਰੀ ਸੱਚ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਹੜੀ ਫੁਲਵਾੜੀ ਸਨ ਪਰਬਤ ਮਾਈ ਪਾਈ ਆਪ ਧਨ ਹੋ ਦੂਰ ਨੇੜੇ ਤੋਂ ਚੱਲ ਕੇ ਹੰਸ ਉਡਾਰੀਆਂ ਮਾਰ ਕੇ ਸਤਸੰਗ ਰੂਪੀ ਮਾਨ ਸਰੋਵਰ ਜੁੜ ਕੇ ਤੇ ਅੱਜ ਉਹ ਦਾਤ ਤੁਸੀਂ ਵੀ ਪ੍ਰਾਪਤ ਕੀਤੀ ਹੈ ਜੋ ਤੀਜੇ ਗੁਰੂ ਨਾਨਕ ਨੇ ਗੰਗਾ ਰਾਮ ਨੂੰ ਬਖਸ਼ੀ ਹੈ ਤੋ ਆਓ ਇਸ ਦਾਤ ਨੂੰ ਸੰਭਾਲੀਏ ਮਾਲਕ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਸਵਾਸ ਸਵਾਸ ਜਪੀਏ ਸਤਨਾਮ ਬਾਣੀ ਨਾਲ ਜੁੜੀਏ ਸਤਿਗੁਰੂ ਦੇ ਸ਼ੁਕਰਾਨੇ ਵੀ ਜੁੜੀਏ ਇਹਦਾ ਫਲ ਜੀਵਨ ਸਫਲਾ ਫਿਰ ਸਾਡਾ ਇਹ ਲੋਕ ਸੁਖੀਏ ਪਰ ਲੋਕ ਸੁਖੇ ਨੇ ਨਾਨਕ ਅਰਪਣ ਬਾਬਾ ਜੀ ਨੇ ਬਖਸ਼ਿਸ਼ ਗੁਰਮੁਖ ਪਰਿਵਾਰ ਤੇ ਕੀਤੀ ਮਹਾਨ ਜਗ ਆਰੰਭ ਬਾਣੀ ਦੇ ਸੋਮੇ ਚੱਲ ਰਹੇ ਹਨ ਅੰਮ੍ਰਿਤ ਕੀਰਤਨ ਦੇ ਭੋਜਨ